0: ਜਿਸ ਭਾਵ ਤਿਸ ਲਈ ਮਿਲਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਜਨ ਲਾਗਾ ਹਰ ਇੱਕ
1: ਨਾਏ
0: ਸੇਵਕ ਕਉ ਸੇਵਾ ਬਣਿਆਈ।

ਜੋ ਹੋਏ ਸੋਈ ਸੁਖ ਮਾਨੈ, ਅੰਤਰ ਬਸੇ ਬਾਹਰ ਪਿਓ ਹੀ, ਆਪ ਸਤ ਕੀਆ ਸਭ ਸਤ, ਤਿਸ ਭਾਵ ਤਾ ਕਰੇ ਵਿਸਥਾਰ, ਅਨਕ ਕਲਾ ਲਖੀ ਨਹਿ ਜਾਏ, ਕਮਨ ਨਿਕਟ ਕਮ

ਧਨਵੰਤ ਕੁਲਵੰਤ ਪਤਿਵੰਤ ਧਨ ਧਨ ਧਨ ਜਨ ਆਇਆ ਜਨ ਆਵਨ ਕਾਇ ਹੈ ਸੁਆਉ ਆਪ ਮੁਕਤ ਮੁਕਤ ਕਰ।

0: ਗਗਨ ਸਾਗਰ ਤਰੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਹੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਜ ਪਰਮਾਨੰਦ।

0: ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਤਹਾਰੀ
0: ਨਾਨਕੀ ਵਿਖੇ ਪਹਮਾਰੀ
1: ਪ੍ਰਭ ਕੀ ਉਸਤਤ ਕਰਹੋ ਸੰਤ ਮੀਤ
0: ਸਾਵਧਾਨੀ ਕਾਗਰ ਜੀਤ
1: ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਵਸੇ ਸਹੋਦ।

0: ਨਾਨਕ ਜਿਸੇ ਪ੍ਰਾਪਤ ਹੋਏ।
1: ਖੇਮ ਸਾਂਤ ਰਿੱਧ ਨਵ ਨਿੱਧ
0: ਬੁੱਧ ਗਿਆਨ ਸਭ ਤੈ ਸਿੱਧ
1: ਵਿਦਿਆ ਤਪ ਯੋਗ ਪ੍ਰਭ ਧਿਆਨ
0: ਗਿਆਨ ਸੂਤ ਮੇਸ਼ਨਾਨ
1: ਚਾਰ ਪਦਾਰਥ।

ਕੀਰਤਨ ਕਰਨਾ ਮੁੜ ਕੇ ਸੁੱਖ ਵਾਲ ਬਣਾ ਲਈ ਉਦਾਹਰਨ ਕਰਦਾ।

anyone, but I think everybody.

ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਸਰ ਸੱਚੇ ਸਿਰ ਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆ ਭੂ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰੂ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰ

ਆਖਬ ਖਾੜਾ ਜੋ ਸੇਵਾ ਹੈ ਜੋ ਸੇਵਾ ਹੈ ਤੁਜੀ ਜਾ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵੇ ਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾਲਾਹਣ ਤੁਜੀ ਹਰ ਅਨਕ ਅਨੇਕ ਅਨੰਤਾ

ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ।

ਚੌਥਾ ਤੂੰ ਕਰਤਾ ਸੱਚੇ ਅਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੁਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ

ಚತುರ್ದಶಕಂತ ಕಾಳ ಪಾಯೇ ಬ್ರಹ್ಮ ಅವತರ ಕಾಳ ಪಾಯೇ ಶಿವಜು ಅವತರ ಕಾಳ ಪಾಯೇ ಕರ ವಿಷ್ಣು ಪ್ರಕಾಶ ಸಕಲ ಕಾಳ ಕಾಕಿ ಆತ್ಮಾಸಾ ಜಮನ ಕಾಳ ಜೋಗೀ ಸಬ ಕೀಯೋ ವೇದರಾಜ ಬ್ರಹ್ಮ ಜೂಥಿಯೋ ಜಮನ ಕಾಳ ಸಬ ಲೋಕ ಸವಾರಾ ನಮಸ್ಕಾರ ಹತಾಹು ಮಾರಾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪਸ ਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾ ਏ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੇ ਤਾਪ ਤਨਕ ਮਹ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁੜ ਚਾ ਛਿਵ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੁ ਬਾਰਾ ਜਿਨ ਨਰ ਨਾਮ ਤੇ ਹਰ ਰੋ ਕਹਾ ਦਰਦ ਦੁੜ ਦੁਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੱਥ ਦੈ ਲਿਹੁ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਧੋਜੋ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰ ਤੈ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚਉਪਈ ਕੋ ਕਹਿ ਚਉਪਈ ਸੰਬਤ ਸਤਰਹ ਸਹਸਪੁਣ ਜੈ ਅਰਧ ਸਹਸਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੈ ਤਿਰੇ ਅੰਗ ਤ੍ਰਿਤ੍ਰੇ ਮੰਤਰੀ ਭੂਪ ਸੰਵਾਦੇ 405 ਤ੍ਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ ਦਾਸ ਜਾਣ ਕਰ ਦਾਸ ਪਾਰੂ ਕੀਜਾ ਕਿਰਪਾ ਅਪਾਰੂ ਆਪ ਹਰ ਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰੂ ਚੌਪਈ ਮੈਂ ਨਾ ਗ੍ਰੇਸਾ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬ ਹੁਣ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ ਮਾਹ ਕਾਲ ਰਖਵਾਰ ਹਮਾਰੋ ਮਾਹ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜਾਏ ਪ੍ਰਤ ਭਰੀਐ ਚੁਣ ਚੁਣ ਸੁਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖਿਆ ਮੋਹਿਆ ਆਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜਨ ਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਣ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਣਦੈ ਹੱਥ ਉਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤਿਤ੍ਰ ਉਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿ ਉਬਾਚ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹੂ ਜਗ ਮਾਹੇ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੇ ਜਲ ਤੇ ਉਪਚ ਰੰਗ ਜਉ ਜਲ ਹੀ ਬਿਕੈ ਸਮਾਏ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਕਾਬਾ ਚ ਦੋਹਰਾ

ਕਾਜੋ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣਿਆ ਯੰ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ

ਮੇਰੇ ਦੁੱਖ ਸਭ ਸਰਣਾ ਅੰਗੀਕਾਰ ਉਹ ਕਰ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲੰ ਸਮਰੱਥ ਸਵਾਮੀ ਸੋ ਕਿਉਂ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਧਾਰੋ ਸਤਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਣ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਨਹੋ ਵਡ ਭਾਗੀ ਅਹੋ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾ

ਧਰਮਾ ਹੈ ਸੁਣ ਕੈ ਜਮ ਕੇ ਦੂਤ ਨਾਏ ਤੇ ਰੈ ਛੜ ਜਾਏ ਪੌਜਲ ਬਿਖ ਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਤੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜਿਆ ਵੈਤ ਦਿਆ ਹੈ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾਉ ਸ੍ਰਵਣੀ ਸੁਣਨਾ ਗੁਰਨਾਉ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਚਬਰ ਛਤਰ ਤਖਤ ਦੇ ਮਾਲਕ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ

ਸਾਹਿਬ ਜੀ ਕੇ ਦਰਸ਼ਨੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਬਖਸ਼ੋ, ਮਤ ਪਦ ਦਾ ਰਾਖਾ ਪਵਾ। ਹੇ ਗੁਰੂ, ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਮਹਾਰਾਜ ਜੀਓ, ਸੰਧਿਆ ਦੇ ਵਕਤ ਆਪ ਜੀ ਕੇ ਹਜ਼ੂਰ ਸੁੰਦਰ ਦੀਵਾਨ ਸਜੇ ਹਨ। ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ, ਸੋਦਰ ਰਾਜ ਸਾਹਿਬ ਜੀ ਦੇ ਨਿਤਨੇਮ ਹੋਏ ਹਨ। ਸਤਿਗੁਰੂ ਮਹਾਰਾਜ ਜੀਓ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ, ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਪਰਮਜੀਤ ਕੌਰ ਵੱਲੋਂ ਜੌਬ ਤੋਂ ਰਿਟਾਇਰਮੈਂਟ ਲੈਣ ਦੀ ਖੁਸ਼ੀ 'ਚ, ਜੋ ਪਿਤਾ ਸਤਿਗੁਰੂ ਜੀਓ ਆਪ ਜੀ ਨੇ ਆਪਣੀ ਬੱਚੀ ਪਰਮਜੀਤ ਕੌਰ ਦੀ ਚੜ੍ਹਦੀ ਕਲਾ ਸਹੀ ਸਲਾਮਤ ਨਿਰਵਿਘਨ ਜੌਬ ਸੰਪੂਰਨ ਕਰਵਾਈ ਹੈ ਜੀ, ਆਪ ਜੀ ਦੇ ਕੋਟਾਨ ਕੋਟ ਧੰਨਵਾਦ ਸ਼ੁਕਰਾਨੇ ਵਜੋਂ ਅੰਮ੍ਰਿਤਮਈ ਬਾਣੀ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ। ਸਤਿਗੁਰੂ ਮਹਾਰਾਜ ਜੀਓ, ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ ਅਤੇ ਅੱਜ ਦੀਆਂ ਸੰਗਤਾਂ ਦੀਆਂ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ। ਆਪ ਜੀ ਨੂੰ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਾਂ। ਆਪ ਜੀ ਨੇ ਸੱਚੇ ਪਾਤਸ਼ਾਹ ਕਿਰਪਾ ਕਰਨੀ, ਸੋ ਬੀਬੀ ਪਰਮਜੀਤ ਕੌਰ ਜੀ ਨੂੰ ਸਦਾ ਸਦਾ ਲਈ ਆਪਣੇ ਸਨਮੁੱਖ ਬਣਾ ਕੇ ਰੱਖਣਾ, ਚੜ੍ਹਦੀਆਂ ਕਲਾ ਵਾਲਾ ਸਨਮੁੱਖ ਜੀਵਨ ਬਖਸ਼ਿਸ਼ ਕਰਨਾ। ਮਹਾਰਾਜ ਜੀਓ, ਆਪ ਜੀ ਦਾ ਬੇਅੰਤ ਬੇਅੰਤ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਓ। ਦੱਦਾ ਦਾਤਾ ਏਕ ਹੈ ਸਭ ਕੋ ਦੇਮਨਹਾਰ, ਦੇਂਦੇ ਤੋਟ ਨਾਵ ਅਗੰਤ ਭਰੇ ਪੰਡਾ ਹਰ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਕਿਰਪਾ ਕਰਕੇ ਸੋਹਣੀਆਂ ਜੌਬਾਂ ਬਖਸ਼ਿਸ਼ ਕੀਤੀਆਂ ਸਨ ਅਤੇ ਆਪ ਜੀ ਨੇ ਕਿਰਪਾ ਕਰਕੇ ਸਾਰੀ ਜੌਬ ਚੜ੍ਹਦੀ ਕਲਾ ਵਿੱਚ ਨਿਰਵਿਘਨ ਸੰਪੂਰਨ ਕਰਵਾਈ ਹੈ। ਸੇਵਕਾਂ ਵੱਲੋਂ, ਭੈਣ ਜੀ ਹੁਣਾਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਲੱਖਾਂ ਵਾਰ ਸ਼ੁਕਰਾਨਾ ਹੈ ਸਤਿਗੁਰੂ ਜੀਓ ਕਿਰਪਾ ਕਰਨੀ। ਸਮੂਹ ਵਿਰਕ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਬੱਚਿਆਂ ਨੂੰ ਵੀ ਸਦਾ ਸਦਾ ਲਈ ਆਪਣੇ ਸਨਮੁੱਖ ਬਣਾ ਕੇ ਰੱਖਣਾ, ਦਰ ਘਰ ਦਾ ਪ੍ਰੀਤ ਸੱਚੇ ਪਾਤਸ਼ਾਹ ਜੀਓ ਭਾਓ ਸਿੱਧਕ ਭਰੋਸਾ ਬਖਸ਼ਿਸ਼ ਕਰਨਾ, ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਸਰਬੱਤ ਸਾਧ ਸੰਗਤ ਨੇ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਮਹਾਰਾਜ ਜੀਓ, ਆਪ ਜੀ ਕੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਸਤਿਗੁਰੂ ਮਹਾਰਾਜ ਜੀਓ, ਸਵੇਰ ਤੋਂ ਲੈ ਕੇ ਸਮੂਹ ਆਈ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਸੋਦਾ ਰਹਿ ਰਾਜ ਸਾਹਿਬ ਜੀ ਦੇ ਨਿਤਨੇਮ ਹੋਏ ਹਨ, ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ,
ਕਿਰਪਾ ਕਰੋ ਆਪ ਜੀ। ਪਾਵਨ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਵਿਰਕ ਪਰਿਵਾਰ ਨੂੰ ਅਸੀਸ ਪ੍ਰਦਾਨ ਕਰੋ ਜੀ, ਅਤੇ ਸੱਚੇ ਪਾਤਸ਼ਾਹ ਜੀਓ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਅਖੰਡ ਕੀਰਤਨ ਸਮਾਗਮ, ਅਖੰਡ ਕੀਰਤਨ ਅਤੇ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਦੇ ਮਹਾਂਵਾਕ ਅਨੁਸਾਰ ਸ਼੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਅਖੰਡ ਕੀਰਤਨ ਸਮਾਗਮ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਜੀ। ਅੰਗ ਸੰਗ ਸਹਾਈ ਹੋਣਾ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਤੇਰੇ ਪਾਣੀ ਸਰਬੱਤ।

안 되거든.

ਅਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਤੇ ਨਾ ਸ਼੍ਰੀਮਦ

Wow.

What?

Vaheguru, Vaheguru, Vaheguru, Vaheguru.

Bye.

Why?

4, 4, 4.

जपो जपाया, मन हर जप जपो जपाया।

Santa.

Ah, ah, ah, ah.

0: Mantap.
1: Rồi.

ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾ ਸੁਖ ਰਾਸ ਤਾਕੋ ਵਿਗਰ ਨਾ ਕਉ ਲਾਗੇ ਜਾਗੀ ਪ੍ਰਭ ਆਗੇ ਅਰਦਾਸ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣਾ ਮੇਰਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਨ ਗੁਣਤਾਸ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ

ਪਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਵੈ ਹੀ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਫੌਜਾਂ ਵਾਜਾਂ ਵਾਲੇ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਤਸ਼ਾਹ ਦੀ ਆਤਮ ਨੰਜਨੀ ਜੋ ਜੁਗੋ ਜੁਗ ਅਟਲ ਕਲ ਜੁਕੇ ਬੋਹਤ ਹਾਲਤ ਪਲਤ ਕੇ ਰੱਖਿਅਕ ਖੰਡਾਂ ਬ੍ਰਹਮੰਡ ਵਿੱਚ ਬਿਰਾਜਮਾਨ ਪ੍ਰਤੱਖ ਸਤਿਗੁਰੂ ਸ਼ਬਦ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਮਹਿਮਾ ਕਹੀ ਨਾ ਜਾਏ ਆਪ ਜੀ ਸਭ ਥਾਈਂ ਹੋਏ ਸਹਾਇ ਆਪ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿ ਆਪ ਜੀ ਸੱਚੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸ਼ਹੀਦਾਂ ਮਰੀਦਾਂ ਅੱਠ ਜਪਿਆ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੀ ਚਲਾਈ ਤੇ ਅਗਵਾਈ ਦੇਖ ਕੇ ਅਣਡਿੱਠ ਕੀਤਾ ਜਰਨੂ ਜਰਿਆ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਅੱਤ ਕਰੜੀ ਘਾਲ ਘਮਿਤਿਆਂ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾ ਦੋ ਫਾੜ ਕਰਾਏ ਦੇਗਾਂ ਚਵਾਲੇ ਖਾਦੇ ਰੂਹਾਂ ਨਾ ਬਣ ਕੇ ਸਾੜੇ ਗਏ ਪਰਿਵਾਰਾਂ ਸਹਿਤ ਕੋਹਲੂਆਂ 'ਚ ਪੀੜੇ ਗਏ ਸਹਿ ਤੇ ਕਹਿ ਕਸ਼ਟ ਸਾਰੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਧਰਮ ਨਹੀਂ ਹਾਰਿਆ ਆਪਦੀ ਬਖਸ਼ੀ ਪਿਆਰੀ ਸਿੱਖੀ ਨੂੰ ਜਾਨਾਂ ਕੁਰਬਾਨ ਕਰਕੇ

ਕਾਲ ਕਮੇਤਿਆਂ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿ ਪੰਜਾਂ ਤਾਕਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਗੁਰਸੋਹਰਾਂ ਗੁਰਬੋਲੀਆਂ ਗੁਰਨਿਸ਼ਾਨ ਜਗਤਿਆਂ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਵਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਰੇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿ ਬਖਸ਼ੋ ਜੀ ਆਪਣੇ

ਇਹ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦੇ ਤਾਰ ਜੀਓ, ਜਿਹਨਾਂ ਗੁਰਦੁਆਰ ਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਨਾਮ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਜੀ, ਸਵਤ ਗੁਰਦੁਆਰਿਆਂ ਕੋਲ ਧਾਮਾਂ ਦੇ ਪ੍ਰਬੰਧ ਸੱਚੇ ਪਾਤਸ਼ਾਹ ਆਪਣੇ ਉੱਚੇ ਉੱਚੇ ਖਾਲਸੇ ਨੂੰ ਬਖਸ਼ੋ ਮਹਾਰਾਜ ਜੀ। ਪੰਥ ਦੀ ਬਾਗਡੋਰ ਚੰਗੇ ਗੁਰਸਿੱਖਾਂ ਹੱਥ ਦਿਓ ਸੱਚੇ ਪਾਤਸ਼ਾਹ, ਕਿਰਪਾ ਕਰੋ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀਆਂ ਰਿਹਾਈਆਂ ਬਖਸ਼ੋ ਮਹਾਰਾਜ ਜੀ, ਪਰਿਵਾਰਾਂ ਨਾਲ ਮੇਲ ਮਿਲਾਪ ਬਖਸ਼ੋ। ਹੇ ਨਿਮਾਣਾ ਦੇ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪਾਤ, ਨਿਧਿਰਿਆਂ ਦੀ ਧਿਰ, ਨਲੱਜਿਆਂ ਦੀ ਲੱਜ, ਨਿਆਸਰਿਆਂ ਦੇ ਸੱਚੇ ਆਸਰੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਹਦਾ ਕੋਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ। ਆਪ ਜੀ ਨੇ ਕਿਰਪਾ ਕੀਤੀ, ਤਰਸ ਕੀਤਾ ਸੱਚੇ ਪਾਤਸ਼ਾਹ, ਆਪ ਜੀ ਨੇ ਸੱਚੇ ਪਾਤਸ਼ਾਹ ਜੀ ਉਹ ਰਹਿ ਸੱਚੇ ਪਾਤਸ਼ਾਹ ਜੀ, ਸ਼ਾਮ ਦੇ ਦੀਵਾਨ ਸੱਚੇ ਪਾਤਸ਼ਾਹ ਜੀ ਉਹ, ਅਖੰਡ ਕੀਰਤਨ ਦੇ ਸੱਚੇ ਪਾਤਸ਼ਾਹ ਜੀ ਉਹ, ਅਖਾੜੇ ਸਹਿਜ ਸੱਚੇ ਪਾਤਸ਼ਾਹ ਜੀ ਉਹ, ਹਫ਼ਤਾਵਾਰੀ ਸਮਾਗਮਾਂ ਵਿੱਚ ਸੱਚੇ ਪਾਤਸ਼ਾਹ, ਅੱਜ ਦੇ ਸਮਾਗਮ ਸੱਚੇ ਪਾਤਸ਼ਾਹ ਗੁਰਦੁਆਰਾ ਸਿੰਘ ਸਭਾ ਰੈਂਟਨ ਸੱਚੇ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੇ ਹਨ ਸੱਚੇ ਪਾਤਸ਼ਾਹ ਜੀ ਉਹ, ਸ਼ਾਮਾਂ ਅਤੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਰਹਿ ਸਤ ਬਾਦ ਸੱਚੇ ਪਾਤਸ਼ਾਹ ਆਪ ਦੇ ਬੱਚਿਆਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਉਹ ਆਪ ਦੇ ਗੁਣ ਗੁਣ ਕੀਤੇ ਹਨ ਸੱਚੇ ਪਾਤਸ਼ਾਹ ਜੀ, ਆਪ ਦੀ ਔਸਤ ਸਲਾਹ ਕੀਤੀ ਹੈ ਮਹਾਰਾਜ ਜੀ, ਆਪ ਦਾ ਕੀਰਤਨ ਗਾਵਿਆ ਹੈ ਸਤਿਗੁਰੂ ਜੀ, ਕਿਰਪਾ ਕਰਨੀ ਸੱਚੇ ਪਾਤਸ਼ਾਹ ਸਾਰਿਆਂ ਦਾ ਗਾਵਿਆ ਸੁਣਿਆ ਥਾਂ ਪਾਉਣਾ ਮਹਾਰਾਜ, ਕਿਰਪਾ ਕਰਨੀ ਸਾਰਿਆਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੀ ਮਹਾਰਾਜ ਜੀ, ਕਿਰਪਾ ਕਰਨੀ ਜੀ ਉਹ ਆਪ ਜੀ ਦੇ ਹਜ਼ੂਰੀ ਵਿੱਚ ਆਉਂਦਿਆਂ ਜਾਂਦਿਆਂ ਬਹਿੰਦਿਆਂ ਉੱਠਦਿਆਂ ਹੋਈਆਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ ਦੇਣੀ ਮਹਾਰਾਜ ਜੀ, ਕਿਰਪਾ ਕਰਨੀ ਗਾਂ ਤੋਂ ਸਮੱਤ ਬਖਸ਼ਣੀ ਸਤਿਗੁਰੂ ਜੀ, ਸੱਚੇ ਪਾਤਸ਼ਾਹ ਆਪਣੀ ਭੈ ਭਾਵਨੀ ਆਪ ਬਖਸ਼ਣ ਰੱਖਣੀ ਸੱਚੇ ਪਾਤਸ਼ਾਹ ਜੀ ਉਹ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ, ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ, ਦਇਆ ਕਰੋ ਕਿਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ, ਜਿਹੜਾ ਅਗਨ ਬਰਾਬਰ ਤੱਪੈ ਪੀਤਰ ਵਗੈ ਕਾਤੀ, ਪ੍ਰਾਣਵਤ ਨਾਨਕ ਹੁਕਮ ਪਛਾਣੈ ਸੁੱਖ ਹੋਵੇ ਦਿਨ ਰਾਤੀ, ਦਇਆ ਕਰੋ ਸੱਚੇ ਪਾਤਸ਼ਾਹ ਦਇਆ ਕਰੋ ਮਹਾਰਾਜ ਜੀ, ਕਿਰਪਾ ਕਰੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਚੁਗਲੀ ਨਿੰਦਾ ਈਰਖਾ ਵਖੇਲੀ ਦਵੈਸ਼ ਤੇਰ ਮੇਰ ਤੋਂ ਬਚਾਓ ਸੱਚੇ ਪਾਤਸ਼ਾਹ ਜੀ ਉਹ, ਸਦਾ ਸਦਾ ਸੱਚੇ ਪਾਤਸ਼ਾਹ ਆਪਣੇ ਚਰਨਾਂ ਕਮਲ ਦਾ ਪਿਆਰ ਬਖਸ਼ੋ ਸੱਚੇ ਪਾਤਸ਼ਾਹ ਜੀ ਉਹ, ਸੁੱਚਮ ਬਖਸ਼ੋ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ ਦਇਆ ਬਖਸ਼ੋ ਮਹਾਰਾਜ ਜੀ, ਪਾਤਸ਼ਾਹ ਜੀ ਆਪਣੇ ਚਰਨਾਂ ਕਮਲ ਦੀ ਪੀਤੀਆਂ ਬਖਸ਼ੋ ਮਹਾਰਾਜ ਜੀ, ਕਿਰਪਾ ਕਰੀ ਸੱਚੇ ਪਾਤਸ਼ਾਹ ਇਸ ਟਾਈਮ ਸੱਚੇ ਪਾਤਸ਼ਾਹ ਜੀ ਸਮਾਗਮ ਦੀ ਸਮਾਪਤੀ ਸੱਚੇ ਪਾਤਸ਼ਾਹ ਜੀ ਉਹ, ਆਪ ਜੀ ਦੇ ਹਜ਼ੂਰ ਮਹਾਰਾਜ ਜੀ ਪੰਚਾ ਮਈ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੋਏ ਸੱਚੇ ਪਾਤਸ਼ਾਹ ਸ਼੍ਰੀ ਭੋਲੇ ਨਾਥ ਸਾਹਿਬ ਜੀ ਕੀ ਅਰਦਾਸ, ਕਿਰਪਾ ਕਰੋ ਜੀ ਸੱਚੇ ਪਾਤਸ਼ਾਹ ਆਪ ਜੀ ਨੂੰ ਭੋਗ ਲੱਗੇ, ਆਪ ਦਾ ਸ਼ਹੀਦ ਪ੍ਰਸ਼ਾਦ ਸੰਗਤ ਵਿੱਚ ਅਤੁੱਟ ਵਰਤੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਚਾਹੀਦਾ ਜੋ ਜੋ ਜੋ ਜੋ ਛਕੇ ਸੋ ਆਪ ਜੀ ਦਾ ਪਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਸਾਸ ਗਰਾਸ ਦਿਨ ਰਾਤ ਜਪੇ ਸੱਚੇ ਪਾਤਸ਼ਾਹ, ਆਪ ਜੀ ਕਿਰਪਾ ਕਰੋ ਆਪ ਜੀ ਦੇ ਪਾਣੀ ਅੰਦਰ ਮਿੱਟ ਚਾਰ ਪੈਰ ਦਿਨ ਸੁੱਖਾਨੰਦਨ ਬਤੀਤ ਹੋਈ, ਚਾਰ ਪੈਰ ਰਾਤਰੀ ਚੱਲ ਹੀ ਰਹੇ ਮਹਾਰਾਜ ਜੀ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਆਪ ਮਹਾਰਾਜ ਪਾਤਸ਼ਾਹ ਜੀ ਉਹ ਨਾਮ ਬਾਣੀ ਦੇ ਵਿੱਚ ਲਾ ਕੇ ਸੱਚੇ ਪਾਤਸ਼ਾਹ ਕਟਾਉਣੀ ਕਰਨੀ ਚਾਹੀਦਾ, ਅੰਮ੍ਰਿਤ ਵੇਲੇ ਦੀ ਜਾਗਣੀ ਬਖਸ਼ਣੀ, ਸੇਵਾ ਸੰਭਾਲ ਬਖਸ਼ਣੀ, ਅੰਮ੍ਰਿਤ ਵੇਲੇ ਦੀ ਸਾਂਭ ਬਖਸ਼ਣੀ ਮਹਾਰਾਜ, ਕਿਰਪਾ ਕਰਨੀ ਨਿਤਨ ਦੀਆਂ ਬਾਣੀਆਂ 'ਚ ਬਰਕਤਾਂ ਪਾਉਣੀਆਂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਬਾਣੀ ਕੰਠ ਕਰਦੇ ਉੱਤੇ ਮਚਾਓ ਬਖਸ਼ੀ ਰੱਖਣੀ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ ਦੀਨ ਕੇ ਦਾ ਅਤੇ ਮੇਰਾ ਗੁਣ ਆਹ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਣਸ ਕੀ ਗੱਤ ਇਹ, ਪਾਤਸ਼ਾਹ ਜਿਤੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ, ਹਰ ਸ਼ੋਭਾ ਚਿੰਤਾ ਲਾਹੀ ਹਮਾਰੀ, ਅਵਰ ਨਾ ਸੂਝੇ ਦੂਜੀ ਠਾਰ, ਹਾਰ ਪ੍ਰਿਓ ਤੋ ਦੁਆਰੀ, ਲਿਖਾ ਛੋੜ ਅਲਿਖੇ ਛੁਟੇ ਅੰਮ੍ਰਿਤ ਗੁਣ ਲਿਓ ਵਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ, ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਵਾਰੀ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਉਹ, ਕਿਰਪਾ ਕਰੋ ਮਹਾਰਾਜ ਪਾਤਸ਼ਾਹ ਜੀ ਉਸ ਜੋ ਸੱਚੇ ਪਾਤਸ਼ਾਹ ਇਸ ਵਾਲੀਆਂ ਸੰਗਤਾਂ ਨੂੰ ਸੰਗਤਾਂ ਨੂੰ ਸਮਾਗਮ ਬਖਸ਼ਿਆ ਮਹਾਰਾਜ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ, ਆਪ ਹੱਥ ਤੇ ਸਿਰ ਰੱਖ ਕੇ ਸੱਚੇ ਪਾਤਸ਼ਾਹ ਆਯੂ ਪ੍ਰਜੰਤ ਪੀੜ੍ਹੀ ਦਰ ਪੀੜ੍ਹੀ ਸੱਚੇ ਸਵਾਵਾਂ ਲੈਂਦੇ ਰਹਿਣਾ ਮਹਾਰਾਜ ਜੀ, ਆਪ ਦੀਆਂ ਸਵਾਵਾਂ ਉੱਚੀਆਂ ਸੁੱਚੀਆਂ ਹਨ ਸੱਚੇ ਪਾਤਸ਼ਾਹ ਜੀ, ਆਪ ਦੀਆਂ ਸਵਾਵਾਂ ਕਮਾਉਣ ਦੇ ਯੋਗ ਬਣਾਈ ਰੱਖਣਾ ਮਹਾਰਾਜ ਜੀ, ਆਪ ਜੀ ਆਪ ਜੀ ਪਵਿੱਤਰ ਹੁਕਮ ਬਖਸ਼ੋ, ਉਪਰੰਤ ਆਪਣੇ ਸੱਚੇ ਸੌਖਾ ਸਿੰਘ ਸੇਵਾ ਬਖਸ਼ੋ, ਹੋਈਆਂ ਅਨੇਕ ਤਰ੍ਹਾਂ ਦੀਆਂ ਦਿਨ ਭਰ ਵਿੱਚ ਗਲਤੀਆਂ ਭੁੱਲਾਂ ਬੇਅਦਬੀਆਂ ਦੀ ਸੱਚੇ ਪਾਤਸ਼ਾਹ ਮਾਫ਼ੀ ਬਖਸ਼ ਦੇਣੀ ਸੱਚੇ ਪਾਤਸ਼ਾਹ, ਸਹੀ ਗੁਰੂ ਕੇ ਰੰਗ ਰਤੜੇ ਪਿਆਰੇ ਮਿਲਣੇ, ਜਿਹਨਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਛਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਵਾਹਿਗੁਰੂ ਵਾਹਿਗੁਰੂ ਜੀ ਕਉ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਸ ਚਿਆਰਾ ਹੋਈਐ ਕਿ ਕੂੜਾ ਟੁੱਟੈ ਪਾਲ ਹੁਕਮਾਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੁਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਪਹਾਵਾ ਵਿਣ ਪਾਣੀ ਕੇ ਨਹਾਈ ਕਰੀ ਜੇ ਤੀਸਰ ਠੁਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਾ ਸੁਕੀਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਤਰਤ ਤਬਲਾ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪਰ ਪਰ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ
ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵ ਹਰਾਹੋ, ਸੁਣਿਆ ਹੱਥ ਹੋਵੈ ਸਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਖੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਪਾਓ, ਸੰਖ ਪੂਜਾ ਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾ ਤਾਰ, ਅਸੰਖ ਸੂਰਮੁਖ ਪਖਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਦ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾ, ਤੀਰਥ ਤਾਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਹੋ, ਅੰਤਰਗਤ ਤੀਰਥ ਮਲ ਨਾਓ,
ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵੈਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ। ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸੇ ਰੁਤੀ ਮਾਹੋ ਕਮਣ, ਜਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੋ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਹ ਕਹਿਣ ਕਤੇਬਾ, ਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੇ, ਤੀ ਸੁਰਤ ਨਾ ਪਾਈਆ। ਨਦੀਆ ਤੈ ਵਾਹ, ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋ ਨਾ ਵੀਸਰ ਹੈ। ਅੰਤ ਨਾ ਸਿਫਤੀ ਕਹਿਣ ਨੰਤ, ਅੰਤ ਨਾ ਕਰਨਾ ਦੇਣ ਨੰਤ। ਅੰਤ ਨਾ ਵੇਖਣ ਸੁਣਨ ਨੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ

ਇਹੋ ਅੰਤ ਨ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੈ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਪੰਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਹੈ ਜੋਧ ਅਪਾਰ। ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟ ਹੈ ਵੇਕਾਰ। ਕਿਤੇ ਲੈ ਕਿਰਪਾਹੇ, ਕਿਤੇ ਮੂਰਖ ਖਾਹੀ ਖਾਹੇ। ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣਾ ਹੋਏ, ਉਹ ਰਾਖ ਨਾ ਸਕੈ ਕੋਏ। ਜੇ ਕੋ ਖਾਏ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ। ਜਿਸ ਨਵ ਬਖਸੇ ਸਿਫਤ ਸਾਲਾ, ਨਾਨਕ ਪਾ ਤੇ ਸਾਹੀ ਪਾ ਤੇ ਸਾਹ। ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ। ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਪਾਹੇ ਮੁੱਲਾ ਸਮਾਹੇ। ਮੁੱਲ ਧਰਮ ਮੁੱਲ ਦੀਬਾਣ, ਮੁੱਲ ਤੁਲ ਮੁੱਲ ਪ੍ਰਵਾਣ। ਮੁੱਲ ਬਖਸੀਸ ਮੁੱਲ ਨੀਸਾਣ, ਮੁੱਲ ਕਰਮ ਮੁੱਲ ਫੁਰਮਾਣ। ਮੁੱਲ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਣ। ਆਖ ਹੈ ਬ੍ਰਹਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ। ਆਖ ਹੈ ਈਸ਼ਰ ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ। ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ। ਕੀਤੇ ਆਖ ਹੈ ਆਖਣ ਪਾਹੇ, ਕੀਤੇ ਕਹਿ ਕਹਿ ਠੁੱਟ ਜਾਹੇ।

ਤਿੱਥਾ ਜੋਧ ਮਹਾਬਲ ਸੂਰਾ ਤਿੰਨ ਮਹਿਰਾਮ ਰਹਿਆ ਭਰਪੂਰਾ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਬਰਪੰਡ ਜੇ ਕੋ ਕਥਾ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਣਿਆਰ ਹਰਨ ਮਤ ਵੇਦ ਹਥਿਆਰ ਭੌਖ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਹਰੂਪ ਰੰਗ ਅਰ ਰੇਖ ਭੇਖ ਪੋ ਕਹਿ ਨਾ ਸਖਤ ਕੇ ਚਲ ਮੂਰਤਨ ਭਉ ਪ੍ਰਕਾਸ ਮੇ ਤੋਜ ਕਹਿਜੈ ਗੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਪਵਨ ਮਿਹੀਤ ਸੁਰਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸੁਮਤ ਕੋ ਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਅਮਜਬੇ ਨਮਸਤਸਤਾਜਬੇ ਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਪੇਹਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬਗੌਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬਤੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਅਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਪਰਨ ਹੈ ਅਗੰਜ ਹੈ ਪੰਜ ਹੈ ਝੂਜ ਹੈ ਚੰਜ ਹੈ ਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰੇਕ ਹੈ ਪੋ ਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਰਾਗ ਭਾਨ ਭਾਨੇ ਨਮੋ ਮਾਨ ਗੀਤ ਗੀਤੇ ਨਮੋ ਧਾਨ ਤਾਨੇ ਨਮੋ ਨਿਰਤ ਨਿਰਤੇ
ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਵਰੰ ਪਰਮ ਰੂਪੇ ਨਮੋ ਜੋਗ ਜੋਗੇ ਸੁਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸੁਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇ ਸਵਰੰ ਪਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਹਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੋਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨ ਨਮੋ ਪਰਮਤਾਨ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰ ਪ੍ਰਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰਗ ਦਾਤਾ ਸਰਬੰਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਪੇਹਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦ ਰੂਪਾਨਾਦ ਮੂਰਤਾ ਜੋਨ ਪੁਰਖ ਅਪਾਰ ਸਰਬਾਨ ਤ੍ਰਿਮਾਨ ਦੇਵ ਪੇਹਵਾਦ ਉਦਾਰ ਸਰਬ ਪਾਲਕ ਸਰਬ ਕਹਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਅਸੇਖ ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖ ਧਮ ਹੂਨ ਅਹਿ ਜਾ ਹੇ ਸਰਬਮਾਨ ਸਰਬਤਰ ਮਾਨ ਸਦੈਵ ਮਾਨ ਤਤਾਹਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਹਰੇ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰੇਕ ਦੇਵ ਭੇਵ ਨ ਜਨ ਹੀ ਜਿਹ ਬੇਦ ਔਰ ਕਤੇ ਬਾ ਰੂਪ ਰੰਗ ਨ ਜਾਤ ਪਾਸੋ ਜਨ ਹੀ ਕਿਹ ਜੇ ਬਾ ਤਾਤ ਮਾਤ ਨ ਜਾਤ ਜਾ ਕਰ ਜਨ ਮਰਨ ਬਿਹੀਨ ਚੱਕਰ ਬੱਕਰ ਫਿਰਾ ਚਤਰ ਚੱਕ ਮਨ ਈ ਪੁਰਤੀਨ ਲੋਕ ਚੌਦ ਹੈ ਕੇ ਬਿਖੈ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਨਿਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿ ਅਭੂਤ ਅਲਖ ਭੇਸ ਅੰਗ ਰਾਗ ਨ ਰੰਗ ਜਾ ਕਹ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਾਨੋਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ
ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਨ ਹੀ ਜਿਹ ਰੂਪ ਰੰਗ ਹਰ ਰੇਖ ਪਰਮ ਵੇਦ ਪੁਰਾਨ ਜਾ ਕਹਿ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਨ ਸ਼ਾਸਤ੍ਰ ਨਾਵ ਹੀ ਬਹੁ ਚਿਤ ਮਦ ਭਾਰ ਛੰਦ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾ ਸੁਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸ਼ਦਨ ਅਨਾਸ ਆ ਜਾਨ ਬਾਹ ਸਾਹਾਨ ਸਾਹੁ ਰਾਜਾਨ ਰਾਜ ਪਹਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲਾਨ ਭੂਤਾਂਗਾ ਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨੇਕਾਮ ਅਤ ਦੁਤ ਪ੍ਰਚੰਡ ਮਿਤ ਗਤਾ ਖੰਡ ਆਲਿਸੈ ਕਰਮਾ ਦ੍ਰਿਸੈ ਧਰਮਾ ਸਰਬਾ ਪ੍ਰਣਾਡਾ ਅਨੰਡ ਬਾਡਾ ਚਾਚਰੀ ਛੰਦ ਤੁਹ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪਿਰਥੀ ਸੈ ਦੀਸੈ ਦਿਰਸੈ ਕਿਰਸੈ ਭਗਵਤੀ ਛੰਦ ਤੁਹ ਪ੍ਰਸਾਦ ਕਥਤੇ ਕਿਹਾ ਛਿਜ ਦੇਸੈ ਕਿਹਾ ਭਿਜ ਪੇਸੈ ਕਿਹਾ ਗੰਜ ਕਰਮੈ ਕਿਹਾ ਪੰਜ ਭਰਮੈ ਕਿਹਾ ਭਿਜ ਲੋਕੈ ਕਿਹਾ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿਹਾ ਸੋਖ ਬਰਨੈ ਕਿ ਸਰਬਾ ਭਰਨੈ ਕਿ ਜਗਦੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਨੂਪੈ ਕਿ ਆਦ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਬਿਹੀਨ ਕਿ ਕੈ ਦੀਨ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਪਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬੱਤਰ ਮਾਨਿਆ ਕੇ ਸਰਬੱਤਰ ਦਾਨਿਆ ਕੇ ਸਰਬੱਤਰ ਗਾਉਣਾ ਕੇ ਸਰਬੱਤਰ ਪਾਉਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸ਼ਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਕੇ ਸਰਬੱਤਰ ਲੀਨਾ ਕੇ ਸਰਬੱਤਰ ਜਾ ਹੋ ਕੇ ਸਰਬੱਤਰ ਪਾ ਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸ਼ਾ ਕੇ ਸਰਬੱਤਰ ਕਾਲਾ ਕੇ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਪੇਖੀ ਕੇ ਸਰਬੱਤਰ ਪੇਖੀ ਕੇ ਸਰਬੱਤਰ ਕਾਜਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸੋਖਾ ਕੇ ਸਰਬੱਤਰ ਪੋਖਾ ਕੇ ਸਰਬੱਤਰ ਤ੍ਰਾਣਾ ਕੇ ਸਰਬੱਤਰ ਪ੍ਰਾਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸ਼ਾ ਕੇ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨਾ ਕੇ ਸਰਬੱਤਰ ਮਾਨਾ ਕੇ ਸਰਬੱਤਰ ਇੰਦਰਾ ਕੇ ਸਰਬੱਤਰ ਚੰਦਰਾ ਕੇ ਸਰਬੰ ਕਲੀਮੈ ਕੇ ਪਰਮੰ ਭੀਮੈ ਕੇ ਆਕਲ ਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਉਲ ਵਜੂ ਹੈ ਤਮਾਮ ਉਲ ਰੁਜੂ ਹੈ ਹਮੇਸ਼ਲ ਸਲਾਮੈ ਸਲੀਖ ਉਤਮਦਾਮੈ ਗਨੀਮੁਲ ਸਿਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰੁਜੂਅਲ ਨਿਦਾਨਾ ਹਰੀਫੁਲ ਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ
के नरकं प्रणास हैं पृथ्वीवल प्रवास हैं निरुक्त प्रभा हैं सदैवं सदा हैं विभुक्त स्वरूप हैं प्रयुक्त अनूप हैं निरुक्त सदा हैं विभुक्त प्रभा हैं अनुक्त स्वरूप हैं प्रयुक्त अनूप हैं चाचरी छंद पंग हैं नंग हैं पेख हैं लेख हैं ब्रह्म हैं कर्म हैं नाद हैं जुगाद हैं अजय हैं बह हैं भूत हैं तूत हैं नास हैं उदास हैं तंद हैं बंद हैं भक्त हैं विरक्त हैं अनास हैं प्रकाश हैं निश्चिंत हैं सुनिंत हैं लिख हैं दिख हैं लेख हैं पेख हैं अटाह हैं अगाह हैं संभ हैं गंभ हैं नील हैं नाद हैं नित हैं सुनित हैं जात हैं अजाद हैं चतुर्छंद त्वत्प्रसाद सर्वंहंता सर्वंगंता सर्वंख्याता सर्वंज्ञाता सर्वंहर्ता सर्वंकर्ता सर्वं प्राणं सर्वं त्राणं सर्वं कर्मं सर्वं धर्मं सर्वं युक्ता सर्वं मुक्ता रसावल छंद त्वत्प्रसाद नमो नरकनासे सदैवं प्रकाशे नंगं स्वरूपे अपंगं विभूते परमाथं परमाथे सदा सर्वसाथे अगाध स्वरूपे निर्बाध विभूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्रा न पुत्रा न सत्रा न मित्रा न ताता न माता न जाता न पाता निरसाकं सरीक हैं मितो अमीक हैं सदैवं प्रभा हैं जय हैं अजा हैं भगवति छंद त्वत्प्रसाद के जाहर जोहूर हैं के हाजर हजूर हैं मेसुल सलाम हैं समस्तुल कलाम हैं के साहिब दिमाग हैं के हुसनल चिराग हैं के कामल करीम हैं के राज करीम हैं के रोजी देहंद हैं के राज करहिंद हैं करीमुल कमाल हैं के हुसनल जमाल हैं गनीमुल खिराज हैं गरीबुल निवाज हैं हरीफुल सिकन हैं हिरासुल फिकन हैं कलंकं प्रणास हैं समस्तुल निवास हैं अगंजुल अग्नीम हैं रजायक रहीम हैं समस्तुल जुबा हैं के साहिब किरा हैं के नरकं प्रणास हैं बहस्तुल निवास हैं के सर्वुल गवन हैं हमेशुल रवन हैं तमामुल तमीज हैं समस्तुल अजीज हैं परम परमीश हैं समस्तुल अदीस हैं देशुल लेख हैं हमेशुल पेख हैं जमीनुल जमा हैं मीकुल इमा हैं करीमुल कमाल हैं के जुरत जमाल हैं के अचलं प्रकाश हैं के मितो सुबास हैं के अजब स्वरूप हैं के मितो विभूत हैं के मितो पसा हैं के आत्म प्रभा हैं के अचलं अनंग हैं के मितो भंग हैं मद भार छंद त्वत्प्रसाद मन मन प्रणाम गुणगन मुदाम अर बरागंज हर नर प्रपंज अन गन प्रणाम मन मन सलाम हर नर अखंड बर नर मंडन पव अनास मन मन प्रकाश गुणगन प्रणाम जल थल मुदाम आन छे जंग आसना भंग उपमा पार गतमित उदार जल थल मंड दिस विसा पंड जल थल महंत दिस विस बेअंत अनुभव अनाथ त्रित तर तुरास आजान बाहो एक सदा ओ अंकाराद कथनी अनाद खल खंड ख्याल गुरबरा काल कर कर प्रणाम चित चरण नाम अन छिज गात आज जनम बात अन चंज गात अन रंज बात अन टुट भंडार अन ठट पारा डीठ सतम अथ डीठ कर्म अन ब्रण अनंत दाता महंत हर बोल मना छंद त्वत प्रसाद करुणालय है रिकालय है खल खंडन है महमंडन है जगतेश्वर है परमेश्वर है कल कारण है सर्वोबारण है त्रित के तरण है जग के करण है मन मान्या है जग जान्या है सर्वं पर है सर्वं कर है सर्व पास्या है सर्वनाश्या है करुणा कर है विश्वम पर है सर्वेश्वर हैं जगतेश्वर हैं ब्रह्मंडस हैं खलखंडस हैं परते पर हैं करुणा कर हैं अजपा जप हैं थपा थप हैं कृता कृत हैं अमृता अमृत हैं अमृता अमृत हैं करुणा कृत हैं कृता कृत हैं धरणी तृत हैं अमतेश्वर हैं परमेश्वर हैं कृता कृत हैं अमृता अमृत हैं अजबा कृत हैं अमृता अमृत हैं
नर नायक हैं, खलकायक हैं, विश्वम पर हैं, करुणालय हैं, निर्पनायक हैं, सर्वपायक हैं, भव भंजन हैं, अरगंजन हैं, रिपतापन हैं, जप जापन हैं, अकलंकृत हैं, सर्वाकृत हैं, कर्ता कर हैं, हरता हर हैं, परमात्मा हैं, सर्वात्म हैं, आत्मवास हैं, जस के जास हैं, पोजंग प्रयात छंद, नमो सूरज सूरजे, नमो चंद्र चंद्रे, नमो राजराजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संग ताम संग सांत रूपे, नमो परम तत्तंग अतत्तंग स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह करता, नमो सांत रूपे, नमो इंद्र इंद्रे, नादं विभूते, कलंकार रूपे, अलंकार अलंके, नमो आस आसे, नमो बांक बांके, अपंगी स्वरूपे, नंगी अनामे, त्रिपंगी त्रिकाले, नंगी अकामे, एक अछरी छंद, अजय अल अप अब पू अजू अनास अकाश अगंज पंज लख पख काल दयाल लेख पेख अनाम काम अगाह अटाह नाथे प्रमाथे अजोनी अमोनी नरागे नरंगे नरूपे नरेखे अकर्मं अपर्मं अगंजे अलेखे पोजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे निरकामिं विपूते समस्तुल स्वरूपे कुकर्मं प्रणासी सुतर्मं विपूते सदा सचदानंद सत्रं प्रणासी क्रीमुल कुनिंदा समस्तुल निवासी अजायब विपूते गजायब गनीमे हरियं करियं करीमुल रहीमे चतर चक्रवर्ती चतर चक्र भुगते सुन्यम भव सुभं सर्वदा।

0: ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮੇਰੇ ਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਵੇਦ ਪੁਰਾਣ ਤੇ ਕੁਰਾਨ ਜੇ ਮੀਨ ਜਮਾਨ ਸੁਭਾਨ ਕੇ ਪੇਖ ਹੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨ ਹੱਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਬਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਧ ਪਉ ਜੌਨ ਤੁਰੇ ਲੋਕ ਕੋ ਰਾਜ ਕਰਾਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਪਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਵਕਤ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਹ ਕੋ ਸੀਸ ਨਿਭਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮੇਰੇ ਤਾਨ ਕੋ ਪੂਜਨ ਤਾਇਓ ਪੂਰ ਕਿਰਿਆ ਔਰ

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਦਿਵੈ ਬਜ ਹੋ ਕਿਆ ਕਰੇ ਵੇਚਾਰੀ ਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਜ

ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸੁਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ ਜਿਸ ਨਾਉ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸੁਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ। ਆਵਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈ ਹੈ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ। ਕਹਿ ਨਾਨਕ ਸੁਣਹੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚਾ, ਜਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣ ਹੈ ਜੀ, ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ। ਆਖ ਹੈ ਤਾਂ ਵੇਖ ਹੈ, ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧ ਪਾਏ, ਅਕ ਵੇਖ ਪਰ ਸੁਣਾਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੋ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬੋਹਤ ਨਾਹੀ ਬੋਲਣਾ। ਖੰਨੇ ਉਹ ਤਿੱਖੀ ਵੱਲ ਉਹ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਉਹ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵ

ਇਹ ਗੁਰਦੁਆਰਾ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਵਾ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਨ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਵਹਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿ ਸਕਤੈ ਸੰਜਮਾ ਰਹੇ ਕਰਮ ਕਮਾਏ। ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲੱਗ ਹੋ ਹਰਸਿਓ ਰਹੋ ਚਿਤ ਲਾਏ। ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ। ਜੀ ਅਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਅਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ। ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਅਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਅਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸੰਭਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਅਹੋ ਰਹਿ ਗੁਰ ਨਾਲੇ। ਗੁਰ ਕੇ ਚਰਨਾ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨਾ ਵਰਨ ਜਾਣੈ ਕੋਏ ਕਹੈ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀ ਆ ਜਾਇ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀ ਆ ਸਿਰਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕ ਤਾਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤਾ। ਸ਼ਬਦ ਮਨ ਵਸਾਏ ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ ਏਕਸ ਸਿਓ ਲਿਵ ਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬੱਜ ਹੋ ਤੱਤਾ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ।
ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਕਹਿ, ਨਾਨਕ ਸੋ ਤਤ ਪਾਏ। ਜਿਸ ਨਉ ਅਨ ਦਿਨ ਹਰਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨ ਹੋ ਵਿਸਾਰੀ ਹੈ, ਮਨ ਹੋ ਕਿਉ ਵਿਸਾਰੀ ਹੈ। ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨਉ ਕਿਹੋ ਪੋਹੇ ਨਾ ਸਕੀ। ਜਿਸ ਨਉ ਆਪਣੀ ਲਿਵ ਲਾਵੇ, ਆਪਣੀ ਲਿਵਿਆ ਪਿਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹਿ ਨਾਨਕ ਏ ਵਡਦਾਤਾ, ਸੋ ਕਿਉ ਮਨ ਹੋ ਵਿਸਾਰੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰਾ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੋ ਸਿਰ ਸੋਪੀ ਐ, ਵਿੱਚ ਹੋ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਾ, ਹਰ ਵਸੈ ਮਨ ਆਏ। ਹਰ ਆਪ ਮੁੱਲ ਕਹਿ ਭਾਗ ਤਿਨਾ, ਕੇ ਨਾਨਕਾ ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਾਨ ਵਣਜਾਰਾ, ਹਰ ਰਾਸ ਮੇਰੀ ਮਾਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀ, ਆਹੋ ਲਾਹ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨ ਪਾਏ। ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈ ਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ, ਹਰ ਤੂੰ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦੇਖਾਇਆ। ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਰ ਨਿਤ ਸਖੀਏ, ਸੋਗ ਦੁਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ

ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਪੁੱਜਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਵਰਨਾ ਕੋਈ। ਕਹੈ ਨਾਨਕ ਇਹ ਨੇਤਰਾਂ ਦਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵਹੋ, ਸੱਚ ਸੁਣਨਾ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਉ ਨਵਨੇਦਾ, ਤਿਸਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵ ਹੋ, ਗਾਵ ਹੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਧਿਆਵ ਹੈ। ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵ ਹੈ, ਇਹੋ ਸੱਚ ਸਭਨਾ ਕਾ ਖਸਮਾ ਹੈ, ਜਿਸ ਬਖਸੇ ਸੋ ਜਨ ਭਾਵ ਹੈ। ਕਹੈ ਨਾਨਕ ਸੱਚ ਸੋਹਿਲਾ, ਸੱਚਾ ਘਰ ਗਾਵ ਹੈ। ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂ।

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਆਪਣੇ ਤਨ ਦ੍ਰਿਸ਼ ਨੂੰ ਪਾਇਆ ਇਹ ਜੀਓ ਬੋਧੇ ਜਨਮ ਭਰਮਿਆ ਤਾਂ ਸਤਗੁਰ ਸਭ ਸੁਣਾਇਆ ਸਤਗੁਰ ਜੇਵਰ ਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਦਵਾਇਆ।

ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹਿ ਕੇਵਲ।

0: ਮਹਲਾ ਪਹਿਲਾ
1: ਪੰਡ ਜੰਮੀਆਂ ਪੰਡ ਨਿਮੀਆਂ ਪੰਡ ਮੰਗਣ ਵੀ ਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੁਆ ਪੰਡ ਭਾਲੀਐ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ ਪੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾਂ।

ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੰਮ੍ਰਿਤ ਵੇਲੇ ਤੋਂ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਇੰਗਲੈਂਡ ਵਾਲਿਆਂ ਦੀ ਰਸਨਾ ਤੋਂ ਆਪ ਸੰਗਤਾਂ ਨੇ ਸਰਵਣ ਕੀਤਾ। ਭਾਈ ਸਾਹਿਬ ਜੀ ਹੁਣਾਂ ਦਾ, ਉਹਨਾਂ ਦੇ ਰਾਗੀ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਹੁਣ ਆਪਾਂ ਜੋ ਸੰਗਤੀ ਰੂਪ ਵਿੱਚ ਮਾਈ ਭਾਈ ਸਭ ਘਰਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ੍ਰੀ ਸਹਿਜ ਪਾਠ ਕਰਦੇ ਹਾਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਉਹਨਾਂ ਪ੍ਰਗਾਸ਼ ਕੀਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਪ੍ਰਾਰੰਭ ਕਰਨੇ ਹਨ। ਸੋ ਬੇਨਤੀ ਹੈ ਵੀ ਸਪੋਥੀਆਂ ਪ੍ਰਗਾਸ਼ ਕੀਤੀਆਂ ਜਾਣ। ਦੋ ਭੈਣਾਂ ਨੂੰ ਬੇਨਤੀ ਹੈ, ਇੱਧਰ ਤੁਸੀਂ ਪੋਥੀਆਂ ਲੈ ਜਾਓ, ਜਿੰਨੀਆਂ ਬੀਬੀਆਂ ਆਈਆਂ ਉਨੀਆਂ ਪੋਥੀਆਂ ਪ੍ਰਗਾਸ਼ ਕਰ ਦਿਓ, ਫਿਰ ਆਪਾਂ ਭੋਗ ਪ੍ਰਾਰੰਭ ਕਰਾਂਗੇ। ਸੰਗਤ ਨੂੰ ਇੱਕ ਹੋਰ ਬੇਨਤੀ ਹੈ ਵੀ ਜਿਹੜੀ ਸੰਗਤ ਬਜ਼ੁਰਗ ਸੋ ਥੜੀ ਬਣੀ ਹੈ ਉੱਤੇ ਆਪਾਂ ਬਹਿੰਦੇ ਹਾਂ, ਜਿੰਨਾ ਚਿਰ ਪੋਥੀਆਂ ਭਾਗ ਥੱਲੇ ਪ੍ਰਗਾਸ਼ ਨੇ ਉਹਨਾਂ ਚਿਰ ਆਪਾਂ ਥੜੀ 'ਤੇ ਬਹਿਣ ਦੀ ਕੋਸ਼ਿਸ਼ ਨਹੀਂ ਕਰਨੀ। ਸੋ ਇਹ ਬੇਨਤੀ ਪ੍ਰਵਾਨ ਕਰਨੀ, ਜਦੋਂ ਭਾਗ ਸੰਤੋਖੇ ਗਏ ਪੋਥੀਆਂ ਗੁਰੂ ਕੀ ਬਾਣੀ ਦੀਆਂ, ਅਤੇ ਫਿਰ ਆਪਾਂ ਜਿਹੜੇ ਬਜ਼ੁਰਗ ਆ ਨਹੀਂ ਬੈਠਾ ਜਾਂਦਾ ਥੱਲੇ ਔਖਾ, ਉਹ ਫਿਰ ਬਹਿ ਸਕਦੇ। ਉਹਨਾਂ ਚਿਰ ਆਪਾਂ ਜ਼ਰੂਰ ਇਹ ਧਿਆਨ ਰੱਖਣਾ, ਗੁਰੂ ਕੀ ਬਾਣੀ ਨੀਵੀਂ ਨਾ ਹੋਵੇ, ਆਪਾਂ ਉੱਚੇ ਨਾ ਬੈਠੀਏ। ਸਤਿਗੁਰੂ ਇਹੀ ਪੂਰਨੇ ਪਾ ਕੇ ਗਏ ਨੇ, ਬਾਣੀ ਦਾ ਅਦਬ ਭੈ ਬਹੁਤ ਜ਼ਰੂਰੀ ਹੈ, ਸਤਿਗੁਰੂ ਕਿਰਪਾ ਕਰਨ। ਸੋ ਸਾਰੇ ਪੋਥੀਆਂ ਭਾਗ ਪ੍ਰਗਾਸ਼ ਕਰ ਲਓ ਗੁਰਮੁਖ, ਜਿਨ੍ਹਾਂ ਜਿਨ੍ਹਾਂ ਨੇ ਪਾਠ ਕੀਤੇ ਹੈ, ਹੋਰ ਵੀ ਕੋਈ ਨਾਲ ਬਹਿ ਕੇ ਸੁਣ ਸਕਦਾ। ਭੋਗ ਸਰਵਣ ਕਰਨ ਦਾ ਵੀ ਫਲ ਬਹੁਤ ਹੈ, ਜੇ ਆਪ ਨਾ ਪਾਠ ਹੋਵੇ ਅਤੇ ਭੋਗ ਸਰਵਣ ਕਰ ਲਵੇ, ਚਿੱਤ ਲਾ ਕੇ ਮਨ ਲਾ ਕੇ, ਤਾਂ ਬਹੁਤ ਭਾਰੀ ਫਲ ਮਿਲਦਾ ਹੈ, ਮਹਾਂਪੁਰਸ਼ ਵਚਨ ਕਰਦੇ ਨੇ। ਸੋ ਨਾਲ ਵੀ ਬਹਿ ਸਕਦੇ ਹਾਂ ਆਪਾਂ, ਤੋ ਬੇਨਤੀ ਹੈ ਸਾਰਿਆਂ ਨੂੰ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿੰਨੀ ਕੁ ਸੰਗਤ ਹੈ ਕੋਈ ਪੋਥੀ ਇਕੱਲੀ ਨਾ ਰਹਿ ਜਾਵੇ, ਹਰੇਕ ਪੋਥੀ ਦੇ ਹਜ਼ੂਰ ਇੱਕ ਜੀ ਬੈਠਾ ਹੋਣਾ ਚਾਹੀਦਾ। ਸੋ

ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਿ ਨਾਮ ਵਾਹਿਗੁਰੂ।

ਮੋਹ ਕੇ ਬੋਲਣਾ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਓ ਨਾਨਕ ਏਵੈ।

ਪੰਚ ਸ਼ਬਦ ਕਰ ਸੁਭਾਗੇ ਸ਼ਬਦ ਵਾਜ ਕਲਾ ਜਿਤ ਕਰ ਤਾਰੀਆ ਪੰਚ ਦੂਤ

ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸ

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ, ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ, ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਰ।

ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ, ਮਤ ਪਾਧਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ। ਹਜ਼ੂਰ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਹਜ਼ੂਰ ਸੁੰਦਰ ਦੀਵਾਨ ਸਜੇ ਹਨ। ਸ੍ਰੀ ਆਸਾ ਜੀ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਗਾਇਨ ਹੋਏ ਹਨ। ਉਪਰੰਤ ਸਤਿਗੁਰੂ ਮਹਾਰਾਜ ਜੀਓ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ, ਨਾਮ ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ, ਜੋ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਘਰਾਂ ਵਿੱਚ ਸਮੁੱਚੇ ਤੌਰ 'ਤੇ ਖੁੱਲ੍ਹੇ ਸ੍ਰੀ ਸਹਿਜ ਪਾਠ ਪ੍ਰਗਾਸ਼ ਕੀਤੇ ਗਏ ਸਨ, ਇਸ ਵੇਲੇ ਆਪ ਜੀ ਕੇ ਹਜ਼ੂਰ ਤਿਨ੍ਹਾਂ ਦੇ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸੱਜ ਕੇ ਸ੍ਰੀ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਗਾਇਨ ਕਰਦੇ ਹਾਂ। ਸਤਿਗੁਰੂ ਮਹਾਰਾਜ ਜੀਓ ਸੰਗਤਾਂ ਤੋਂ ਆਪ ਜੀ ਦੀ ਰੱਬੀ ਬਾਣੀ ਦੇ ਗ੍ਰਹਿ ਵਿਖੇ ਸਿੰਚੀਆਂ ਤੋਂ ਖੁੱਲ੍ਹੇ ਸ੍ਰੀ ਸਹਿਜ ਪਾਠ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਭੈ ਭਾਵਨੀ ਸੁੱਧ ਸਪਸ਼ਟ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਨ ਦਾ ਸਭ ਨੂੰ ਬਲ ਬਖਸ਼ਣਾ, ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਮਹਾਰਾਜ ਜੀਓ ਸ੍ਰੀ ਸਹਿਜ ਪਾਠਾਂ ਦੇ ਭੋਗਾਂ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕ ਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕੀਤੀ ਗਈ। ਆਪ ਜੀ ਪੁਸ਼ਾਕੇ ਅੰਗੀਕਾਰ ਕਰੋ, ਲੋਕ ਪ੍ਰਲੋਕ ਵਿੱਚ ਸੇਵਕਾਂ ਦੇ ਪੜਦੇ ਕੱਜਣੇ, ਸਮੂਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ। ਸਤਿਗੁਰੂ ਜੀਓ ਆਪ ਜੀ ਨੇ ਸਰਬੱਤ ਸੰਗਤਾਂ ਨੂੰ ਭਾਣਾ ਮੰਨਣ ਦਾ ਉਪਦੇਸ਼, ਪਰਪੱਕਤਾ ਬਖਸ਼ਿਸ਼ ਕਰਨੀ, ਦੁੱਖ ਸੁੱਖਾਂ ਦੇ ਵਿੱਚ ਆਪਣੇ ਚਰਨ ਕਮਲਾਂ ਨਾਲ ਜੋੜੀ ਰੱਖਣਾ, ਭਾਣਾ ਮੰਨਣ ਦਾ ਉਪਦੇਸ਼, ਸੱਚੇ ਪਾਤਸ਼ਾਹ ਕਮਾਉਣ ਦਾ ਬਲ ਉਦਮ ਬਖਸ਼ਣਾ ਜੀਓ। ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋ ਸਮੂਹ ਸੰਗਤਾਂ ਨੂੰ ਅੱਗੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਪੁਰਬ ਦਿਹਾੜਿਆਂ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਨਵੰਬਰ ਵਿੱਚ ਆ ਰਹੇ ਹਨ, ਤਿਨ੍ਹਾਂ ਨੂੰ ਸੱਚੇ ਪਾਤਸ਼ਾਹ ਸਮਰਪਿਤ, ਸਾਰੀ ਸੰਗਤ ਨੂੰ ਸੱਚੇ ਪਾਤਸ਼ਾਹ ਇਸ ਵੇਲੇ ਆਪ ਜੀ ਅੱਗੇ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਆਪ ਜੀ ਕੇ ਹਜ਼ੂਰ ਸ੍ਰੀ ਸਹਿਜ ਪਾਠਾਂ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਅੱਗੇ ਪ੍ਰਾਰੰਭਤਾ ਦੀ ਖੁਸ਼ੀ ਵਿੱਚ ਸਤਿਗੁਰੂ ਜੀਓ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਅੱਗੇ ਸ੍ਰੀ ਸਹਿਜ ਪਾਠ ਸਰਬੱਤ ਸੰਗਤਾਂ ਨੂੰ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਅੰਗ ਸੰਗ ਸਹਾਈ ਹੋਣਾ, ਸਵੇਰ ਤੋਂ ਲੈ ਕੇ ਹੁਣ ਤੱਕ ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਕਿਰਪਾ ਕਰੋ ਇਸ ਵੇਲੇ ਪਾਵਨ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਅਤੇ ਦੀਵਾਨ ਸਜਾਉਣ ਦੀ ਮਿਹਰ ਕਰੋ ਜੀ, ਆਗਿਆ ਬਖਸ਼ਿਸ਼ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਜੋ ਸ਼ਰਧਾ ਕਰ ਸੀਮ ਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰੱਛਿਆ ਕਰੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਪਹਿਲਾਂ ਥੋੜ੍ਹੀਆਂ ਜਿਹੀਆਂ ਸੰਗਤਾਂ, ਸਾਰੀ ਸੰਗਤ ਨਾ ਉੱਠੇ, ਪੋਥੀਆਂ ਪਹਿਲਾਂ ਸੰਭਾਲ ਲਓ ਜੀ, ਥੋੜ੍ਹੀਆਂ ਸੰਗਤਾਂ ਉੱਠ ਕੇ ਪੋਥੀਆਂ ਸੰਭਾਲ ਲਓ। ਰੇਲ ਵੀ ਨਾਲ ਸੰਭਾਲ ਲਓ, ਕਿਉਂਕਿ ਫਿਰ ਪ੍ਰਸ਼ਾਦ ਲੈਣਾ ਆਪਾਂ ਸਾਰਿਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਲੜ ਲਗਾ ਕੇ ਸਹਿਜ ਪਾਠਾਂ ਦੇ ਭੋਗ ਪਵਾਏ ਨੇ। ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਬਚਨ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਥੋਲ, ਖਾਵੈ ਹੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਅਖੀਰ ਉੱਚੇ ਬਚਨ ਕੀਤੇ ਨੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਿਨ੍ਹਾਂ ਸੰਗਤਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਧੁਰ ਦਰਗਾਹ ਤੋਂ ਮੱਥੇ ਦੇ ਲੇਖ ਚੰਗੇ, ਭਾਗ ਚੰਗੇ ਲਿਖੇ ਹੋਏ ਨੇ, ਉਹ ਇਸ ਖਜ਼ਾਨੇ ਦੇ ਵਾਲੀ ਵਾਰਸ ਬਣਦੇ ਨੇ, ਉਹ ਇਸ ਖਜ਼ਾਨੇ ਦੇ ਵਿੱਚ ਰਲ ਮਿਲ ਜਾਂਦੇ ਨੇ। ਜਿਨ੍ਹਾਂ ਸੰਗਤਾਂ ਨੇ ਸਤਿਗੁਰੂ ਜੀ ਜਿਨ੍ਹਾਂ ਸੰਗਤਾਂ 'ਤੇ ਸਤਿਗੁਰੂ ਜੀ ਨੇ, ਵਾਹਿਗੁਰੂ ਨੇ ਇੱਕ ਅਪਾਰ ਕਿਰਪਾ ਕੀਤੀ, ਉਹ ਬਾਣੀ ਦੇ ਲੜ ਲੱਗੇ ਹੋਏ ਨੇ। ਮੈਂ ਬੇਨਤੀ ਕਰਾਂ, ਇਹ ਅਮੋਲਕ ਖਜ਼ਾਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਕਸ਼ਟ ਸਹਾਰ ਕੇ ਆਪਣੀ ਸ਼ਹੀਦੀ ਦੇ ਕਰਕੇ, ਤੱਤੀਆਂ ਲੋਹਾਂ 'ਤੇ ਉੱਬਲਦੇ ਪਾਣੀ 'ਤੇ ਸੀਸ ਵਿੱਚ ਗਰਮ ਰੇਤਾ ਪਵਾ ਕੇ, ਆਪ ਅਨੇਕਾਂ ਦੁੱਖ ਸਹਿ ਕੇ ਸਾਡੇ ਵਾਸਤੇ ਇਹ ਸੁੱਖਾਂ ਦਾ ਸਾਧਨ, ਸਾਡੀ ਆਤਮਕ ਕਲਿਆਣਤਾ ਵਾਸਤੇ, ਸਾਡੇ ਸਹਿਜ ਵਾਸਤੇ, ਸਾਡੇ ਟਿਕਾਓ ਵਾਸਤੇ ਅਤੇ ਸਾਨੂੰ ਮਾਰਗ ਦਰਸ਼ਨ ਦੇਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ, ਸਾਡੇ 'ਤੇ, ਇਕੱਲੇ ਸਾਡੇ 'ਤੇ ਨਹੀਂ, ਸਾਰੀ ਮਨੁੱਖਤਾ 'ਤੇ ਇੱਕ ਬੜਾ ਵੱਡਾ ਪਰਉਪਕਾਰ ਕੀਤਾ। ਆਪ ਉਹਨਾਂ ਨੇ ਦੁੱਖ ਸਹੇ ਅਤੇ ਸਾਡੇ ਵਾਸਤੇ ਉਹਨਾਂ ਨੇ ਸੁੱਖ ਪ੍ਰਦਾਨ ਕੀਤੇ। ਸਾਰਿਆਂ ਨੂੰ ਸਾਨੂੰ ਬਾਣੀ ਦੇ ਲੜ ਲੱਗਣਾ ਚਾਹੀਦਾ ਹੈ। ਔਰ ਬੜੀ ਇਹ ਖੇਡ ਵਾਲੀ ਗੱਲ ਹੈ ਕਿ ਸਿੱਖਾਂ ਵਿੱਚੋਂ, ਸਾਡੇ ਵਿੱਚੋਂ ਦਿਨੋਂ ਦਿਨ ਗੁਰਬਾਣੀ ਪੜ੍ਹਨ ਦੀ ਜਿਹੜੀ ਰੁਚੀ ਹੈ ਉਹ ਘੱਟ ਰਹੀ ਹੈ। ਇਹ ਬਾਣੀ ਸਾਡੇ ਵਾਸਤੇ ਰਚਨਾ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ, ਅਸੀਂ ਪੜ੍ਹਨੀ ਹੈ। ਸਤਿਗੁਰੂ ਜੀ ਦੇ ਬਚਨ ਨੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਪੜ੍ਹਨੀ ਅਤੇ ਬਾਣੀ ਵਿਚਾਰਨੀ ਦੋਨੇ ਅਲੱਗ ਅਲੱਗ ਵਿਸ਼ੇ ਨੇ। ਬਾਣੀ ਪੜ੍ਹਨੀ ਹੋਰ ਗੱਲ ਹੈ, ਬਾਣੀ ਨੂੰ ਪੜ੍ਹ ਕੇ ਵਿਚਾਰਨਾ ਗੱਲ ਹੋਰ ਹੈ। ਤੋ ਆਪਾਂ ਜਿਹੜੀਆਂ ਸੰਗਤਾਂ ਕਾਫੀ ਸਮੇਂ ਤੋਂ ਸਹਿਜ ਪਾਠ ਕਰ ਰਹੀਆਂ ਨੇ, ਜੁੜੀਆਂ ਹੋਈਆਂ ਨੇ ਇਸ ਲੜੀ ਦੇ ਵਿੱਚ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਥੋੜ੍ਹਾ ਥੋੜ੍ਹਾ ਇਹਨੂੰ ਹੁਣ ਵਿਚਾਰਨ ਦੀ ਵੀ ਜਿਹੜਾ ਹੈ ਉਹ ਯਤਨ ਕਰਨਾ। ਅਤੇ ਇਹ ਗੱਲ ਧਿਆਨ ਵਿੱਚ ਰੱਖਣਾ ਕਿ ਮਨ ਸਾਡਾ ਬਹੁਤ ਅਵਾੜਾ ਹੈ, ਵਾਰ ਵਾਰ ਇਹੀ ਯਤਨ ਕਰੇਗਾ, ਬਹਾਨੇ ਲੱਭੇਗਾ ਕਿ ਚੱਲ ਐਰਕਾਂ ਸਹਿਜ ਪਾਠ ਨਹੀਂ ਕਰਾਂਗੇ, ਅਗਲੀ ਵਾਰ ਸਹੀ, ਹੁਣ ਨਹੀਂ ਕਰਾਂਗੇ ਫਿਰ ਸਹੀ। ਅਤੇ ਇੱਕ ਵਾਰ ਨਿਕਲ ਗਿਆ ਨਾ ਮਨ, ਫਿਰ ਇਹਨੇ ਬਹਾਨੇ ਜੁੜਨ ਵਾਸਤੇ ਨਹੀਂ ਲੱਭਣੇ। ਇਹ ਨੀਵੇਂ ਪਾਸੇ ਨੂੰ ਦੌੜਦਾ ਹੈ ਅਤੇ ਉਚਾਈਆਂ ਵਾਲੇ ਪਾਸੇ ਨੂੰ ਇਹਦਾ ਜਾਣਾ ਬੜਾ ਔਖਾ ਹੈ। ਇਸ ਕਰਕੇ ਥੋੜ੍ਹਾ ਜਿਹਾ ਮਨ ਨੂੰ ਮੋੜ ਕੇ ਰੱਖਿਓ, ਸਮਝਾ ਕੇ ਰੱਖਿਓ, ਬਾਣੀ ਦੇ ਲੜ ਲਗਾ ਕੇ ਰੱਖਿਓ। ਇਹ ਲੜੀ ਇਸੇ ਤਰਤੀਬ 'ਚ ਇਸੇ ਤਰ੍ਹਾਂ ਚੱਲਦੀ ਰਹੇ ਤਾਂ ਕਿ ਸਾਡੇ ਸਵਾਸ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਸਫਲੇ ਹੁੰਦੇ ਰਹਿਣ। ਇਹ ਜ਼ਰੂਰੀ ਨਹੀਂ, ਫਿਰ ਮੈਂ ਬੇਨਤੀ ਕਰਾਂ ਕਿ ਆਪਾਂ 6 ਮਹੀਨੇ ਬਾਅਦ ਹੀ, ਜਿਵੇਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤਕਰੀਬਨ ਲਗਭਗ 6 ਕੁ ਮਹੀਨੇ ਦਾ, 6 ਤੋਂ ਘੱਟ ਹੈ ਸਮਾਂ ਥੋੜ੍ਹਾ ਹੁਣ, ਵੀ ਉਦੋਂ ਹੀ ਆਪਾਂ ਭੋਗ ਪਾਉਣੇ ਨੇ। ਜੇ ਆਪਾਂ ਆਰੰਭ ਕਰ ਲਏ ਨੇ ਆਪਾਂ ਸਾਲ ਬਾਅਦ ਭੋਗ ਪਾ ਸਕਦੇ ਹਾਂ। ਜਿਹੜੀਆਂ ਸੰਗਤਾਂ ਕੋਲ ਨਹੀਂ ਸਮੇਂ ਸਿਰ ਪਾਠ ਹੁੰਦੇ, ਆਪਾਂ ਅਗਲੇ ਸਾਲ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ 'ਤੇ ਪਾ ਸਕਦੇ ਹਾਂ ਭੋਗ। ਜੇ ਉਦੋਂ ਵੀ ਨਹੀਂ ਹੁੰਦਾ 2 ਸਾਲ ਬਾਅਦ ਆਪਾਂ ਭੋਗ ਪਾ ਸਕਦੇ ਹਾਂ, ਪਰ ਲੜੀ ਟੁੱਟੇ ਨਾ। ਲੜੀ ਚੱਲਦੀ ਰਹੇ, ਇਸ ਧਿਆਨ ਇਹ ਰਹੇ ਕਿ ਸਾਡਾ ਸਹਿਜ ਪਾਠ ਚੱਲ ਰਿਹਾ ਹੈ, ਗੁਰਬਾਣੀ ਦੀ ਅਸੀਂ ਲੜ ਲੱਗੇ ਹੋਏ ਹਾਂ। ਫਿਰ ਬੇਨਤੀ ਕਰਾਂ, ਘਰ ਦੇ ਵਿੱਚ ਜਦੋਂ ਇਹ ਬਾਣੀ ਦਾ ਮਾਹੌਲ ਹੋਵੇਗਾ, ਬਾਣੀ ਪੜ੍ਹਾਂਗੇ, ਸਹਿ ਸੁਭਾਏ ਘਰ ਦੇ ਜਿਹੜੇ ਸੰਸਕਾਰ ਨੇ, ਬੱਚਿਆਂ ਦੇ ਜਿਹੜੇ ਸੰਸਕਾਰ ਨੇ, ਉਹ ਸਹਿ ਸੁਭਾਏ ਬਦਲਣਗੇ। ਅਤੇ ਜੇ ਆਪਾਂ ਵੀ ਛੱਡ ਦਿੱਤਾ ਤਾਂ ਬੱਚਿਆਂ ਦੀ ਮੁੜ ਕੇ ਆਸ ਨਾ ਰੱਖਣਾ ਕਿ ਉਹ ਵੀ ਬਾਣੀ ਪੜ੍ਹਨਗੇ। ਆਪਾਂ ਬਾਣੀ ਪੜ੍ਹਾਂਗੇ, ਬੱਚਿਆਂ ਨੂੰ ਅਹਿਸਾਸ ਹੋਵੇਗਾ ਕਿ ਹਾਂ ਸਾਡੇ ਮਾਂ, ਜੇ ਅੱਜ ਨਹੀਂ ਕੱਲ੍ਹ ਨਹੀਂ, ਕੱਲ੍ਹ ਨਹੀਂ ਪਰਸੋਂ ਨਹੀਂ, ਆਉਣ ਵਾਲੇ ਕੁਝ ਸਾਲਾਂ ਨੂੰ ਸਹੀ। ਬੱਚੇ ਜ਼ਰੂਰ ਉਸ ਚੀਜ਼ ਦਾ ਜੋ ਹੈ ਪ੍ਰਭਾਵ ਕਬੂਲਣਗੇ ਜਿਹੜਾ ਘਰ ਦੇ ਵਿੱਚ ਹੋਵੇਗਾ। ਤੋ ਇੰਨੀਆਂ ਬੇਨਤੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰੀਆਂ ਸੰਗਤਾਂ ਨੂੰ ਵਧਾਈ ਜਿਨ੍ਹਾਂ ਨੇ ਪਾਠਾਂ ਦੇ ਭੋਗ ਪਾਏ ਨੇ, ਅੱਗੇ ਤੋਂ ਆਰੰਭ ਕਰ ਲਏ ਨੇ। ਹੋਰ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕੀਆਂ, ਉਹ ਵੀ ਆਪਣੇ ਪਾਠ ਇਸ ਤਰ੍ਹਾਂ ਜਾਰੀ ਰੱਖਣ। ਗੁਰੂ ਮਿਹਰ ਕਰੇ, ਆਪਣਾ ਮੇਰਾ ਭਰਿਆ ਹੱਥ ਤੁਹਾਡੇ ਸਾਰਿਆਂ 'ਤੇ ਹਮੇਸ਼ਾ ਲਈ ਬਣਾਈ ਰੱਖਣ ਜੀ। ਆਓ ਹੁਣ ਅਗਲਾ ਪ੍ਰੋਗਰਾਮ ਪਿਆਰ ਸਾਹਿਬ ਸਰਵਣ ਕਰੋ। ਸਕੱਤਰ ਸਾਹਿਬ ਆ ਰਹੇ ਨੇ ਸਟੇਜ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਚੌਰ ਤਖ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਭਰ ਰਹੀਆਂ ਹਾਜ਼ਰੀਆਂ ਸੰਗਤਾਂ ਨੂੰ ਬੁਲਾਓ, ਅੱਜ ਗੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮਾਗਮ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬਹੁਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨੇ, ਜਿਹਨਾਂ ਨੇ ਬਲਦੀ ਨੂੰ ਠੰਡਕ ਪਾਉਣ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ। ਸਾਨੂੰ ਵੀ ਸ਼ਹੀਦਾਂ ਦੇ ਸਰਤਾਜ 'ਤੇ ਪੂਰਨਿਆਂ 'ਤੇ ਚੱਲਣ ਦੀ ਲੋੜ ਆ। ਉਹਨਾਂ ਨੇ ਸ਼ਾਂਤੀ ਦਾ ਪੁੰਜ ਬਣ ਕੇ ਕਿਸ ਤਰ੍ਹਾਂ ਆ, ਬੀਬੀਆਂ ਨੂੰ ਬੇਨਤੀ ਆ, ਇਹ ਗੱਲਾਂ ਥੱਲੇ ਜਾ ਕੇ ਕਰ ਲਓ। ਕੱਲ੍ਹ ਵੀ ਇਹੀ, ਪਰਸੋਂ ਵੀ ਵਿਆਹ 'ਤੇ ਇਹੀ ਰੌਲਾ ਪਿਆ ਸੀ। ਇਹ ਸਾਡੀ ਬੀਬੀਆਂ ਨੂੰ ਬੇਨਤੀ ਆ, ਪਲੀਜ਼ ਜਾਓ ਥੱਲੇ ਜਾਓ, ਜਿਹਨੇ ਗੱਲਾਂ ਕਰਨੀਆਂ ਬਾਹਰ ਜਾ ਕੇ ਜਿੱਥੇ ਮਰਜ਼ੀ ਗੱਲਾਂ ਕਰੋ। ਪਰਸੋਂ ਵਿਆਹ 'ਤੇ ਵੀ ਸਾਨੂੰ ਕੀਰਤਨ ਚੱਲਦਾ ਰੋਕਣਾ ਪਿਆ, ਫਿਰ ਬੀਬੀਆਂ ਨੂੰ ਗੁੱਸਾ ਲੱਗਦਾ ਵੀ ਬੀਬੀਆਂ ਨੂੰ ਕਾਹਦੇ ਕਿਹਾ ਜਾਂਦਾ, ਬੰਦਿਆਂ ਨੂੰ ਕਾਹਦੇ ਨਹੀਂ ਕੀਤਾ ਜਾਂਦਾ। ਪਲੀਜ਼ ਆਪਣੇ ਆਪ ਹੀ ਵਿਚਾਰ ਕਰਿਆ ਕਰੋ। ਜਦ ਮਹਾਰਾਜ ਦੇ ਦਰਬਾਰ 'ਚ ਬੈਠੀ ਹਾਂ, ਆਪਾਂ ਗੱਲਾਂ ਦਾ ਸੰਕੋਚ ਕਰੀਏ। ਸੋਰੀ, ਫਿਰ ਮੇਰੇ ਤਾਂ ਮੈਂ ਸਿੱਧਾ ਸਾਧਾ ਬੰਦਾ ਹਾਂ, ਮੈਂ ਸਿੱਧੀਆਂ ਹੀ ਗੱਲਾਂ ਆਉਂਦੀਆਂ, ਮੈਨੂੰ ਬਲ ਪਾ ਕੇ ਗੱਲ ਕੋਈ ਨਹੀਂ ਆਉਂਦੀ, ਜਿੱਦਾਂ ਦਾ ਹੈ ਉਸ ਤਰ੍ਹਾਂ ਦਾ ਹੀ ਹਾਂ ਮੈਂ। ਸੋ ਬੇਨਤੀ ਨੂੰ ਮਨਜ਼ੂਰ ਕਰਿਆ ਕਰੋ। ਇਹ ਆਪਾਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਗੱਲਾਂ ਦਾ ਸੰਕੋਚ ਕਰਿਆ ਕਰੀਏ। ਆਉਣ ਵਾਲੇ ਜੋ ਪ੍ਰੋਗਰਾਮ ਹੈ ਗੁਰੂ ਘਰ ਦੇ ਵਿੱਚ, ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਆਪਾਂ ਸ਼ਹੀਦੀ ਸਮਾਗਮ ਮਨਾ ਰਹੇ ਹਾਂ, ਆਉਣ ਵਾਲੇ ਸੰਡੇ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਵਿਆਹ ਗੁਰਪੁਰਬ ਦੇ ਸੰਬੰਧ ਵਿੱਚ 26 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 28 ਜੂਨ ਨੂੰ ਭੋਗ ਪੈਣਗੇ 9 ਵਜੇ। ਉਹਦੇ ਸਮਾਧ ਵਿੱਚ ਕੀਰਤਨ ਸਮਾਗਮ ਹੋਣ ਜਾ ਰਹੇ ਨੇ। ਇਹਨਾਂ ਦੇ ਵਿੱਚ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ, ਹਰਚਰਨ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਸਾਡੇ ਕੋਲ ਪਹੁੰਚ ਰਹੇ ਨੇ। ਜਿਹੜੇ ਵੀ ਪੁਰਾਣੀ ਘਰਾਂ ਵਿੱਚ ਬੈਠ ਕੇ ਯੂਟਿਊਬ 'ਤੇ ਸੁਣਦੇ ਆ ਜਾਂ ਕੋਈ ਵੀ ਪਰਿਵਾਰ, ਸਾਰਿਆਂ ਨੂੰ ਬੇਨਤੀ ਆ, ਆਓ ਇਸ ਕੀਰਤਨ ਸਮਾਗਮ ਵਿੱਚ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ। ਕਿਉਂਕਿ ਸਮਾਗਮ ਕਰਾਉਣ ਦਾ ਤਾਂ ਇਹੀ ਫਾਇਦਾ ਵੀ ਸੰਗਤ ਵੱਧ ਤੋਂ ਵੱਧ ਗੁਰੂ ਘਰ ਪਹੁੰਚੇ। ਇਹ ਸਮਾਗਮ ਸਿਆਟਰ ਦੀਆਂ ਸਮੂਹ ਸੰਗਤਾਂ ਵੱਲੋਂ ਪਹਿਲੀ ਵਾਰ ਗੁਰੂ ਅਰਜਨ ਦੇ ਵਿਆਹ ਗੁਰਪੁਰਬ ਦੀ ਖੁਸ਼ੀ ਵਿੱਚ ਵੱਡਾ ਸਮਾਗਮ ਕਰਵਾਇਆ ਜਾ ਰਿਹਾ। ਕੋਸ਼ਿਸ਼ ਹੋਵੇਗੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਚੱਲਦੇ ਰਹਿਣ। ਹੋਰ ਵੀ ਕਿਸੇ ਸੰਗਤਾਂ ਨੇ ਰਲ ਕੇ ਕੋਈ ਵੀ ਪ੍ਰੋਗਰਾਮ ਗੁਰੂ ਘਰ ਦੇ ਵਿੱਚ ਕਰਨਾ ਹੋਵੇ ਜਾਂ ਕੀਰਤਨੀ ਜਥਾ ਕੋਈ ਵੀ ਸੱਦਣੇ ਹੋਣ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ, ਸੱਦ ਸਕਦੇ ਆ। ਕੋ ਆਪਾਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਨਾ ਹੈ। ਬਾਕੀ ਜਿਹਨਾਂ ਪ੍ਰਾਣੀਆਂ ਨੇ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸ਼ਹੀਦੀ ਦੇ ਸੰਬੰਧ ਵਿੱਚ ਸਹਿਜ ਪਾਠ ਦੇ ਭੋਗ ਪਾਏ ਨੇ, ਉਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਆਪਾਂ ਗੁਰਬਾਣੀ ਦੇ ਨਾਲ ਜੁੜੇ ਹਾਂ, ਮੇਰੀ ਇੱਕ ਹੋਰ ਬੇਨਤੀ ਆ ਉਹਨਾਂ ਬੀਬੀਆਂ ਭੈਣਾਂ ਨੂੰ, ਆਓ ਜਿੱਥੇ ਆਪਾਂ ਬਾਣੀ ਪਾਣੀ ਸ਼ੁਰੂ ਕੀਤੀ ਉਸਦੇ ਨਾਲ ਹੀ ਦਸਵੇਂ ਪਾਤਸ਼ਾਹ ਦਾ ਖੰਡੇ ਬਾਟੇ ਦਾ ਪਹੁਲ ਅੰਮ੍ਰਿਤ ਦੀ ਦਾਤ ਵੀ ਆਪਾਂ ਲੈ ਕੇ ਗੁਰੂ ਦੇ ਚਰਨਾਂ ਨਾਲ ਜੁੜੀਏ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਬਰਿਆਮ ਸਿੰਘ ਦਾ ਜਥਾ 11 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਮੈਂ ਬੈਠੂ ਗੁਰੂ ਜੀ।

ਵਿਗਿਆਨਕ ਤਰੱਕੀ ਦੇ ਵਿੱਚ ਜਿੱਥੇ ਕਈ ਸਾਲ ਪਹਿਲਾਂ ਦਰਿਆਵਾਂ ਨੂੰ, ਸਮੁੰਦਰਾਂ ਨੂੰ, ਨਦੀਆਂ ਨੂੰ ਪਾਰ ਲੰਘਣ ਵਾਸਤੇ ਜਾਂ ਵਪਾਰਕ ਸਮਾਨ ਦੀ ਢੋਆ ਢੁਆਈ ਵਾਸਤੇ ਬੇੜੀਆਂ, ਬੇੜੇ, ਜਹਾਜ਼ ਤਿਆਰ ਕੀਤੇ ਜਾਂਦੇ ਸਨ। ਅੱਜ ਦੀ ਤਰੱਕੀ ਇੱਥੋਂ ਤੱਕ ਪਹੁੰਚ ਗਈ ਹੈ ਕਿ 70-80 ਹਜ਼ਾਰ ਟਨ ਜਿਹੜੇ ਸ਼ਿਪ ਨੇ ਉਹ ਸਮਾਨ ਲੈ ਕੇ ਇੱਕ ਦੂਸਰੇ ਦੇਸ਼ ਵਿੱਚ ਆਉਂਦੇ ਜਾਂਦੇ ਨੇ, ਸਮੁੰਦਰ ਵਿੱਚ ਸਫ਼ਰ ਤੈਅ ਕਰਦੇ ਨੇ ਸੈਂਕੜੇ ਮੀਲਾਂ ਦਾ, ਹਜ਼ਾਰਾਂ ਮੀਲਾਂ ਦਾ। ਉਹਨਾਂ ਵੱਡੇ ਵੱਡੇ ਜਹਾਜ਼ਾਂ ਦੀ ਫਿਰ ਵੀ ਕੋਈ ਲਿਮਿਟ ਹੈ, 50,000 ਟਨ, 60,000, 70-80 ਹਜ਼ਾਰ ਟਨ ਤੱਕ, ਅਤੇ ਇੰਨਾ ਇੰਨਾ ਹੀ ਭਾਰ ਉਹਨਾਂ ਦਾ ਤਕਰੀਬਨ ਆਪਣਾ ਹੁੰਦਾ ਇਹਨਾਂ ਵੱਡੇ ਵੱਡੇ ਜਹਾਜ਼ਾਂ ਦਾ। ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿੰਨੇ ਵੱਡੇ ਵੱਡੇ ਜਹਾਜ਼ ਹਾਰਮੋਜ਼ ਦੇ ਵਿੱਚ ਰੁਕੇ ਹੋਏ ਨੇ, ਕਿੰਨੇ ਕਿੰਨੇ ਲੱਖਾਂ ਬੈਰਲ ਤੇਲ, ਗੈਸ, ਹੋਰ ਸਮਾਨ ਢੋਆ ਢੁਆਈ ਵਾਸਤੇ ਉਹ ਆਉਂਦੇ ਜਾਂਦੇ ਨੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਭੱਟ ਕਹਿੰਦੇ ਨੇ ਕਿ ਉਹ ਐਸੇ ਜਹਾਜ਼ ਨੇ ਸੰਸਾਰ ਸਾਗਰ ਨੂੰ ਤਰਨ ਦੇ ਵਾਸਤੇ, ਉਹਨਾਂ ਦੀ ਕੋਈ ਲਿਮਿਟ ਨਹੀਂ, ਕੋਈ ਲਿਮਿਟ ਨਹੀਂ। ਭੱਟਾ ਨੇ ਕਿਹਾ ਸਗਲ ਸ੍ਰਿਸ਼ਟ, ਸਾਰੀ ਸ੍ਰਿਸ਼ਟੀ ਸਵਾਰ ਹੋ ਜਾਵੇ। ਅਤੇ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਐਸੇ ਜਹਾਜ਼ ਨੇ ਜੋ ਸਾਰੇ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਸੰਸਾਰ ਸਮੁੰਦਰ ਤੋਂ ਕਿਨਾਰੇ ਲਾ ਸਕਦੇ ਨੇ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਮਹਾਨ ਖਜ਼ਾਨਾ ਮਨੁੱਖਤਾ ਦੀ ਝੋਲੀ ਵਿੱਚ ਪਾ ਕੇ, ਆਪਣੀ ਝੋਲੀ ਵਿੱਚ ਅਨੇਕ ਪ੍ਰਕਾਰ ਦੇ ਦੁੱਖ, ਤਕਲੀਫਾਂ, ਅਨੇਕ ਪ੍ਰਕਾਰ ਦੇ ਤਸੀਹੇ ਸਹਿ ਕਰਕੇ, ਅਤੇ ਸਾਡੇ ਵਾਸਤੇ ਉਹਨਾਂ ਨੇ ਸੁੱਖ ਮੰਗਿਆ ਅਤੇ ਸੁੱਖ ਵੰਡਿਆ। ਅਨੇਕਾਂ ਤਕਲੀਫਾਂ ਦੇਣ ਵਾਲਿਆਂ ਨੂੰ, ਤਸੀਹੇ ਦੇਣ ਵਾਲਿਆਂ ਨੂੰ ਜਾਂ ਹੁਕਮ ਕਰਨ ਵਾਲਿਆਂ ਨੂੰ ਕਿਸੇ ਨੂੰ ਉਲਾਂਭਾ ਨਹੀਂ ਕੱਢਿਆ, ਕਿਸੇ ਨੂੰ ਨਿਹੋਰਾ ਨਹੀਂ ਕਿਹਾ, ਕਿਸੇ ਨੂੰ ਦੋਸ਼ ਨਹੀਂ ਦਿੱਤਾ, ਕਿਸੇ ਨੂੰ ਬੁਰਾ ਨਹੀਂ ਕਿਹਾ, ਭਲਾ ਨਹੀਂ ਕਿਹਾ, ਬਲਕਿ ਸਾਰਿਆਂ ਨੂੰ ਭਲਾ ਹੀ ਕਿਹਾ, ਬੁਰਾ ਨਾ ਹੀ, ਸਭ ਭਲਾ ਹੀ ਹੈ ਰੇ, ਏਕ ਹੈ ਏਕ ਹੀ ਨੇਤਾ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਖਾਰਬਿੰਦ ਚੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਹੇ ਮੇਰੇ ਵਾਹਿਗੁਰੂ, ਜੋ ਤੇਰਾ ਹੁਕਮ ਹੈ, ਜੋ ਤੇਰੀ ਰਜ਼ਾ ਹੈ, ਮੈਂ ਉਹਦੇ ਅੱਗੇ ਸਿਰ ਨਵਾਉਂਦਾ ਹਾਂ। ਆਗਿਆ ਤੁਮਰੀ ਮਿੱਠੀ ਲਾਗੀ, ਕੀਓ ਤੁਹਾਰੋ ਭਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਚਨਾ, ਆਓ ਕੀਰਤਨ ਦੇ ਰੂਪ ਵਿੱਚ ਸ਼ਰਨ ਕਰੀਏ।

ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਅਨੇਕਾਂ ਤਸੀਹੇ ਸਹਿੰਦੇ ਹੋਏ ਸਾਨੂੰ ਸੁੱਖਾਂ ਦੀ ਮਣੀ ਸੁਖਮਣੀ ਅਤੇ ਗੁਰਬਾਣੀ ਸਾਡੇ ਜੀਵਨ ਦਾ ਆਧਾਰ, ਸਾਡੀ ਮੁਕਤੀ ਦਾ ਆਧਾਰ, ਸਾਡੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਦੇ ਉੱਤੇ ਮਹਾਨ ਪਰ ਉਪਕਾਰ ਕਰਦੇ ਹੋਏ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਦੀ ਤਰ੍ਹਾਂ ਸੰਪੂਰਨ ਹੋ ਗਏ। ਕਿਸੇ ਨੂੰ ਉਲਾਂਭਾ ਨਹੀਂ ਦਿੱਤਾ, ਨਿਹੋਰਾ ਨਹੀਂ ਕੱਢਿਆ, ਰੋਸ ਨਹੀਂ ਕੀਤਾ, ਦੋਸ਼ ਨਹੀਂ ਲਾਇਆ, ਬਲਕਿ ਭਾਣੇ ਵਿੱਚ ਰਹਿੰਦਿਆਂ ਹੋਇਆਂ ਤੇਰਾ ਕੀਆ ਮਿੱਠਾ ਲਾਗੇ ਹਰ ਰਾਮ ਪਦਾਰਥ ਨਾਨਕ ਮੰਗੇ। ਆਓ ਸਾਰੇ ਦੋ ਤਿੰਨ ਮਿੰਟ ਵਿੱਚ ਇਹ ਸ਼ਬਦ ਗਾਇਨ ਕਰੀਏ ਮਿਲ ਕਰਕੇ।

0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਨੂੰ ਕੋਟਾਨ ਕੋਟ ਪ੍ਰਣਾਮ ਹੈ, ਕੋਟਾਨ ਕੋਟ ਪ੍ਰਣਾਮ ਹੈ। ਸਾਡਾ ਰੋਮ ਰੋਮ ਉਹਨਾਂ ਦਾ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਰਣੀ ਰਹੇਗਾ, ਜਿਨ੍ਹਾਂ ਨੇ ਮਹਾਨ ਪਰਉਪਕਾਰ ਸਾਡੇ 'ਤੇ ਕੀਤੇ। ਇਤਨੀ ਸੇਵਾ ਪ੍ਰਵਾਨ ਕਰਨੀ ਭੁਲਚਕ ਦੀ ਖਿਮਾ। ਅਗਲਾ ਪ੍ਰੋਗਰਾਮ ਪਿਆਰ ਸਾਹਿਬ ਸ਼੍ਰਵਣ ਕਰੋ, ਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਜੀ, ਗੁਰੂ ਗ੍ਰੰਥ ਸਾਹਿਬ ਜੀ ਹੀਰ ਬੈ ਜੁੱਟ ਵਾਟ ਸੀ ਸਾਧ ਸੰਗਤ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਗ ਸਿਪਾਹੀ ਬਰਾਮ ਸਿੰਘ ਜੀ ਦੇ ਇਨ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਮਰਪਿਤ ਉਹਨਾਂ ਨੇ ਆਪਣਾ ਜੋ ਸ਼ਹੀਦੀ ਦੇ ਸਮਰਪ ਸ਼ਬਦ ਕੀਰਤਨ ਸਰਵਣ ਕਰਵਾ ਕੇ ਸੰਗਤਾਂ ਨੂੰ ਉਹਨਾਂ ਦੀ ਜੀਵਨੀ ਬਾਰੇ ਦੱਸਿਆ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਉਹਨਾਂ ਸੰਗਤਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸ਼ਹੀਦੀ ਦਿਵਸ 'ਤੇ ਸਹਿਜ ਪਾਠ ਦੇ ਭੋਗ ਪਾਏ ਨੇ। ਹੋਰ ਵੀ ਪ੍ਰਾਣੀਆਂ ਨੂੰ ਬੇਨਤੀ ਹੈ, ਕੋਈ ਵੀ ਪ੍ਰਾਣੀ ਆਉਣ ਵਾਲੇ ਸਹਿਜ ਪਾਠ ਦੇ ਭੋਗਾਂ ਦੇ ਨਾਲ ਜੁੜਨਾ ਚਾਹੁੰਦੇ ਹਨ, ਉਹ ਵੀ ਆਪਣਾ ਸਹਿਜ ਪਾਠ ਆਰੰਭ ਕਰ ਸਕਦੇ ਨੇ। ਜਿੱਥੇ ਜਿੱਥੇ ਪ੍ਰਾਣੀਆਂ ਨੇ ਸਹਿਜ ਪਾਠ ਕੀਤੇ ਆ, ਉੱਥੇ ਇੱਕ ਦਾਸ ਦੀ ਬੇਨਤੀ ਆ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਦੇ ਲਾਡ ਨਹੀਂ ਹਲਤੇ ਤੱਕਣ ਲੱਗੇ, ਖੰਡੇ ਬਾਟੇ ਦੀ ਅਮਰਤ ਦੀ ਪੌਲ ਨਹੀਂ ਛੱਕੀ, ਉਹਨਾਂ ਨੂੰ ਬੇਨਤੀ ਆਓ, ਜਿੱਥੇ ਆਪਾਂ ਬਾਣੀ ਦੇ ਨਾਲ ਜੁੜੇ ਹਾਂ ਉੱਥੇ ਗੁਰੂ ਦੇ ਨਾਲ ਵੀ ਜੁੜੀਏ, ਗੁਰੂ ਵਾਲੇ ਬਣੀਏ। ਗੁਰੂ ਬਣਾ ਗਤੀ ਨਹੀਂ ਹੈਗੀ, ਆਪ ਨੂੰ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ। ਜਿੱਥੇ ਆਪਾਂ ਦੁਨਿਆਵੀ ਕੰਮ ਕਰਦੇ ਹਾਂ ਉਸਦੇ ਨਾਲ ਨਾਲ ਆਪਣੇ ਜੀਵਨ ਦਾ ਸਫਲ ਕਰਨ ਵਾਸਤੇ ਗੁਰੂ ਦੇ ਲੜ ਲੱਗਣਾ ਵੀ

ਸਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬਹੁਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਨੂੰ ਸਮਰਪਿਤ ਨੇ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਭਾਈ ਸਰਨਜੀਤ ਸਿੰਘ ਸਾਰੰਗ ਸਰਮੋਹਨ ਸਿੰਘ ਜੀ ਸੋਢੀ ਦੇ ਪਰਿਵਾਰ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕੀਤੀਆਂ ਜਾ ਰਹੀਆਂ ਨੇ ਇਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਗੁਰੂ ਘਰ ਸਮਾਵਾਂ ਨਿਭਾ ਰਹੇ ਨੇ ਆਉਣ ਵਾਲੇ ਜੋ ਪ੍ਰੋਗਰਾਮ ਹੈ ਜੋ ਕੀਰਤਨ ਸਮਾਗਮ ਹੋਣ ਜਾ ਰਿਹਾ ਹੈ ਪਹਿਲੀ ਵਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵਿਆਹ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਸਹਿਜ ਪਾਠ 26 ਤਰੀਕ ਨੂੰ ਆਰੰਭ ਹੋਣਗੇ 28 ਤਰੀਕ ਨੂੰ ਭੋਗ ਪੈਣਗੇ ਉਹਦੇ ਸਮਾਗਮ ਸੰਬੰਧ ਵਿੱਚ ਹੀ ਜੋ ਕੀਰਤਨ ਸਮਾਗਮ ਹੋਣ ਜਾ ਰਹੇ ਨੇ ਜੋ 25 ਤਰੀਕ ਤੋਂ ਸ਼ੁਰੂ ਹੋਣਗੇ ਸ਼ਾਮਾਂ ਦੇ ਦੀਵਾਨ ਵਿੱਚ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਹਰਚਰਨ ਸਿੰਘ ਜੀ ਖਾਲਸਾ ਸਾਬਕਾ ਹਾਜ਼ੂਰੀ ਜਾਗੀ ਜੱਥਾ ਦਰਬਾਰ ਸਾਹਿਬ ਵਾਲੇ ਪਹੁੰਚ ਰਹੇ ਨੇ ਜੋ ਸ਼ਾਮਾਂ ਦੇ ਦੀਵਾਨ ਵਿੱਚ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਹਾਜ਼ਰੀ ਭਰ ਕੇ ਉਸ ਤੋਂ ਬਾਅਦ ਐਤਵਾਰ ਨੂੰ ਆਪਣੀਆਂ ਹਾਜ਼ਰੀਆਂ ਲਵਾਉਣਗੇ ਸਮੂਹ ਸੰਗਤਾਂ ਨੂੰ ਬੇਨਤੀ ਆ ਵੀ ਵੱਧ ਚੜ੍ਹ ਕੇ ਆਪਾਂ ਗੁਰੂ ਘਰ ਪਹੁੰਚੀਏ ਗੁਰਬਾਣੀ ਦਾ ਲਾਹਾ ਲਈਏ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਹੋਰ ਕਿਸੇ ਬੇਨਤੀ ਆ ਕਿਸੇ ਹੋਰ ਪਰਿਵਾਰ ਨੇ ਵੀ ਇਸ ਤਰ੍ਹਾਂ ਰਲ ਕੇ ਕੋਈ ਵੀ ਪ੍ਰੋਗਰਾਮ ਕਰਾਉਣਾ ਚਾਹੁੰਦੇ ਹੋ ਤੁਸੀਂ ਪ੍ਰੋਗਰਾਮ ਸਾਡੇ ਨਾਲ ਬਹਿ ਕੇ ਸੈੱਟ ਕਰ ਸਕਦੇ ਹੋ ਸਾਡੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਉਪਰਾਲਾ ਆਪਾਂ ਵੱਧ ਤੋਂ ਵੱਧ ਗੁਰੂ ਘਰ ਵਿਖੇ ਕੀਰਤਨ ਸਮਾਗਮ ਕਰਾਈਏ ਹੁਣ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਆਪ ਜੀ ਨੂੰ 11:45 ਤੱਕ ਕਥਾ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਕਹਾ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹਾ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ।

ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਦਿਨ ਦੇ ਦੂਜੇ ਪੈਰ ਦੌਰਾਨ ਸਜ ਰਹੇ ਹਫ਼ਤਾਵਾਰੀ ਸੁੰਦਰ ਦੀਵਾਨਾ ਵਿੱਚ ਸੁਭਾਏਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤਮਈ ਬਾਣੀ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਕੇਵਲ ਬਾਣੀ ਨੂੰ ਮਹਾਰਾਜ ਜੀ ਨੇ ਉਚਾਰ ਕੇ ਉਪਦੇਸ਼ ਹੀ ਸੰਸਾਰ ਦੇ ਲੋਕਾਂ ਨੂੰ ਨਹੀਂ ਦਿੱਤਾ ਜੋ ਬਾਣੀ ਵਿੱਚ ਕਿਹਾ ਸੀ ਜੋ ਅਵਸਥਾ ਦਾ ਬਿਆਨ ਕੀਤਾ ਸੀ ਉਹ ਮਹਾਰਾਜ ਜੀ ਨੇ ਆਪ ਪ੍ਰਯੋਗ ਕਰਕੇ ਪ੍ਰੈਕਟੀਕਲ ਕਰਕੇ ਅਤੇ ਸਾਹਮਣੇ ਸੰਸਾਰ ਨੂੰ ਦੱਸਿਆ ਹੈ।

ਅਤੇ ਐਵੇਂ ਹੀ ਲਿਖਿਆ ਹੋਇਆ ਬਾਣੀ ਵਿੱਚ, ਇਹ ਹੋ ਨਹੀਂ ਸਕਦਾ ਹੈ। ਇਹ ਤਰਕਾਂ ਭਾਵੇਂ ਹੁਣ ਵੀ ਉੱਠ ਰਹੀਆਂ ਨੇ, ਸਾਡੇ ਲਿਬਾਸ ਵਿੱਚ ਹੀ ਉਠਾ ਰਹੇ ਨੇ, ਪਰ ਬਣਨਾ ਕੁਝ ਨਹੀਂ। ਰਹੁ ਵਿਚਾਰ, ਸਤਿਗੁਰਾਂ ਨੇ ਜੋ ਬਾਣੀ ਉਚਾਰੀ ਸੀ, ਗੁਰੂ ਦੀ ਅਵਸਥਾ ਕੀ ਹੈ, ਕਿੱਡੀ ਉੱਚੀ ਪਰਮਾਨੰਦ ਵਿੱਚ ਸਤਿਗੁਰੂ ਦਾ ਹਿਰਦਾ ਹੈ, ਆਤਮਾ ਟਿਕਦੀ। ਕੋਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੰਜ ਦਿਨ ਅਸਹਿ ਅਤੇ ਅਕਹਿ ਕਸ਼ਟ ਤਸੀਹੇ ਸਹਾਰਦੇ ਹੋਏ ਅਡੋਲ ਰਹਿ ਕੇ ਬਾਣੀ ਗਾਉਂਦਿਆਂ ਸਾਹਮਣੇ ਸੰਸਾਰ ਨੂੰ ਦੱਸਿਆ। ਇਸਲਾਮ ਦੇ ਚਿਸ਼ਤੀ ਸਿਲਸਿਲੇ ਦੇ ਸੂਫੀ ਫਕੀਰਾਂ ਦੇ ਆਗੂ ਮਹਾਨ ਪੁਰਸ਼ ਭਗਤ ਜਨ, ਜਿਨ੍ਹਾਂ ਦੀ ਸਭ ਤੋਂ ਪਹਿਲਾਂ ਬਾਣੀ ਆਈ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਜੀ, ਉਹਨਾਂ ਦੀ ਇਸੇ ਸੂਫੀ ਸੰਪਰਦਾ ਦੇ ਮੁਖੀ ਸਨ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮਕਾਲੀ ਪਰਮ ਮਿੱਤਰ ਸਾਈਂ ਮੀਆਂ ਮੀਰ ਜੀ, ਸਮੇਂ ਦੇ ਇਸਲਾਮ ਦੇ ਉੱਚ ਕੋਟੀ ਦੇ ਮਹਾਂਪੁਰਖ ਬ੍ਰਹਮ ਗਿਆਨੀ ਹੈ, ਉਹ ਕਹਿ ਲਈਏ ਕਿ ਸਮੇਂ ਦੇ ਆਮ ਮੁਸਲਮਾਨ ਤਾਂ ਉਹਨਾਂ ਨੂੰ ਪੂਜਦੇ ਹੀ ਸਨ, ਸਿਜਦਾ ਕਰਦੇ ਸਨ, ਉਹਨਾਂ ਦੇ ਦਰਸ਼ਨਾਂ ਦੀ ਭੁੱਖ ਰੱਖਦੇ ਸਨ। ਜਿਹੜੇ ਬਾਦਸ਼ਾਹ ਹੋਏ ਨੇ ਉਹਨਾਂ ਦੇ ਵੇਲੇ, ਭਾਵੇਂ ਉਹ ਅਕਬਰ ਹੋਵੇ, ਜਹਾਂਗੀਰ ਹੋਵੇ, ਸ਼ਾਹ ਜਹਾਨ ਹੋਵੇ, ਉਹ ਵੀ ਉਹਨਾਂ ਦੇ ਜਾ ਪੈਰਾਂ 'ਚ ਡਿੱਗਦੇ ਸਨ, ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਬੈਠਦੇ ਸੀ। ਏਡੇ ਮਹਾਂਪੁਰਖ ਉਹ ਸਨ, ਔਰ ਉਹਨਾਂ ਨੇ ਹੀ ਮਹਾਰਾਜ ਜੀ ਦੀ ਬਾਣੀ 'ਤੇ ਜਦੋਂ ਸੁਖਮਨੀ ਸਾਹਿਬ ਪੜ੍ਹਿਆ, ਵਿਚਾਰਿਆ, ਹੈਰਾਨ ਜੇ ਹੋ ਗਏ ਕਿ ਇਹ ਵੀ ਅਵਸਥਾ ਹੈ, ਏਡੀ ਅਵਸਥਾ ਵਾਲਾ ਵੀ ਕੋਈ ਹੈ। ਥੋੜ੍ਹੀ ਜਿਹੀ ਸ਼ੰਕਾ ਆਈ ਸੀ ਕਿ ਬ੍ਰਹਮ ਗਿਆਨੀ ਕਹਿ ਧੀਰ ਜੇ ਇੱਕ ਜਿਉਂ ਵਸਦਾ ਕੋਉ ਖੋਦਾ ਕੋਉ ਚੰਦਨ ਲੇਪ। ਬ੍ਰਹਮ ਗਿਆਨੀ ਦੇ ਅੰਦਰ ਏਡਾ ਵੱਡਾ ਇੱਕ ਸਮਾਨ ਧੀਰਜ ਹੁੰਦਾ ਜਿਵੇਂ ਧਰਤੀ ਹੈ, ਧਰਤੀ ਨੂੰ ਕੋਉ ਖੋਦਾ ਕੋਉ ਚੰਦਨ ਲੇਪ, ਕੋਈ ਇਹਨੂੰ ਪੁੱਟੀ ਜਾਵੇ, ਇਹਨੂੰ ਮੈਲਾ ਕਰੀ ਜਾਵੇ, ਟੋਏ ਪੁੱਟ ਦੇਵੇ, ਕੋਈ ਇਹਨੂੰ ਚੰਦਨ ਦੀ ਲੇਪ ਕਰ ਦੇ, ਖੁਸ਼ਬੂ ਵਾਲੀ ਸੋਹਣੀ ਬਣਾ, ਜਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਕਹਿ ਲਈਏ ਸੰਖ ਮਰਮਰ ਪੱਥਰ ਲਾ ਕੇ ਸਜਾ ਲਵੇ। ਪਰ ਧਰਤੀ ਦੀ ਨਿਆਈ, ਜਿਵੇਂ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ ਖੋਦਣ ਵਾਲੇ ਨੂੰ ਪੁੱਟਣ ਵਾਲੇ ਨੂੰ, ਧਰਤੀ ਕੋਈ ਸਰਾਫ ਨਹੀਂ ਦਿੰਦੀ ਹੈ ਅਤੇ ਸੋਹਣਾ ਸਜਾਵਟ ਬਣਾਉਣ ਵਾਲੇ ਨੂੰ ਕੋਈ ਵਰਦਾਨ ਨਹੀਂ ਦਿੰਦੀ ਹੈ। ਇਵੇਂ ਹੀ ਬ੍ਰਹਮ ਗਿਆਨੀ ਰੱਬ ਨਾਲ ਪੁੱਗੀ ਹੋਈ ਆਤਮਾ ਜਿਹੜੀ ਇੱਕ ਮਹਿਕ ਆ, ਉਹਦਾ ਹਿਰਦਾ ਇੱਕ ਰਾਸਿਆ। ਇੱਥੇ ਸਾਈਂ ਮੀਆਂ ਮੀਰ ਜੀ ਮਹਾਂਪੁਰਸ਼ ਹੁੰਦਿਆਂ ਵੀ ਹੋ ਸਕਦਾ ਉਸ ਵੇਲੇ ਅਵਸਥਾ ਨਾ ਬਣੀ, ਪਰ ਗੁਰੂ ਦੀ ਅਵਸਥਾ ਬਹੁਤ ਉੱਚੀ ਹੈ। ਉਸ ਸਤਿਗੁਰੂ ਨੇ ਇਹ ਦਰਸ਼ਨ, ਇਹਨੇ ਸ਼ੰਕਾ ਕੀਤੀ ਸੀ ਅਤੇ ਇਹਦੇ ਸਾਹਮਣੇ ਇਹ ਦਿਖਾਇਆ ਸੱਚੇ ਪਾਤਸ਼ਾਹ ਜੀ। ਪੱਖ ਭਾਵੇਂ ਹੋਰ ਵੀ ਬਹੁਤ ਨੇ, ਸਤਿਗੁਰਾਂ ਬਾਣੀ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਹਾ ਸੀ ਗੁਰੂ ਦੀ ਅਵਸਥਾ, ਗੁਰੂ ਦਾਤਾ ਹੈ, ਜੋ ਮੰਗੀਏ ਸੰਸਾਰ ਵਿੱਚ ਕੋਈ ਐਸੀ ਵਸਤੂ ਨਹੀਂ ਜੋ ਗੁਰੂ ਦੇ ਕੋਲੋਂ ਨਾ ਪ੍ਰਾਪਤ ਹੋਵੇ। ਗੁਰੂ ਦਾਤਾ ਹੈ, ਜਿੱਥੇ ਦਾਤੇ ਨੇ ਉੱਥੇ ਬਰਫ਼ ਦਾ ਘਰ ਆ ਗੁਰੂ ਦਾ ਹਿਰਦਾ, ਇੰਨੀ ਸ਼ਾਂਤੀ ਇੰਨਾ ਸਹਿਜ ਹੈ ਕਿ ਜਿਵੇਂ ਬਰਫ਼ ਦਾ ਘਰ ਹੋਵੇ। ਔਰ ਗੁਰੂ ਤਿੰਨਾਂ ਲੋਕਾਂ ਦਾ ਦੀਪਕ ਹੈ, ਤਿੰਨਾਂ ਲੋਕਾਂ ਦਾ ਚਾਨਣ ਦਿੰਦਾ ਹੈ, ਸੋਝੀ ਕਰਾਉਂਦਾ ਹੈ। ਕਿਹਾ ਸੀ ਗੁਰਦਾਤਾ ਗੁਰ ਹਿਵੈ ਘਰ, ਹਿਵੈ ਕਹਿੰਦੇ ਬਰਫ਼ ਨੂੰ, ਠੰਡਾ ਜਿਵੇਂ ਹਿਮਾਲਾ ਪਰਬਤ। ਗੁਰਦਾਤਾ ਗੁਰ ਹਿਵੈ ਘਰ, ਗੁਰਦਾਤਾ ਤਿਹ ਗੁਰਦਾਤਾ ਗੁਰ ਹਿਵੈ ਘਰ, ਗੁਰਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰੂ ਕੋਲੇ ਨਾਮ ਦੀ ਦਾਤ ਅਮਰ ਪਦਾਰਥ ਹੈ, ਜਿਹਦਾ ਮਨ ਉਹਦੇ ਨਾਲ ਮੰਨ ਗਿਆ, ਜਿਹਨੇ ਗੁਰੂ ਕੋਲੋਂ ਨਾਮ ਦੀ ਦਾਤ ਲਈ ਹੈ, ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਾਮਕਲੀ ਸਾਦਾ ਆਪਾਂ ਸਰਵਣ ਕਰਦੇ ਹਾਂ,
ਸਿੱਖ ਦੇ ਭਗਤ ਦੇ ਅਤੇ ਸਤਿਗੁਰੂ ਦੇ ਲੱਛਣ ਇੱਕੋ ਪੰਕਤੀ ਵਿੱਚ ਦੱਸੇ ਕੌਣ ਹੁੰਦੇ? ਸਤਿਗੁਰ ਸੋ ਸਤਿਗੁਰ ਭਗਤ ਸਿੱਖ ਸੋਈ ਜਿਸ ਹਰ ਪ੍ਰਭ ਭਾਣਾ ਭਾਵ ਹੈ, ਗੁਰੂ ਅਮਰਦਾਸ ਇਹ ਕਹਿ ਗਏ ਸਨ ਰਾਮਕਲੀ ਸਾਧ ਵਿੱਚ। ਸਤਿਗੁਰੂ ਪੂਰਾ ਉਹ ਹੈ, ਸਿੱਖ ਭਗਤ ਉਹ ਹੈ ਜਿਹਨੂੰ ਹਰੀ ਵਾਹਿਗੁਰੂ ਦਾ ਵਰਤਾਇਆ ਹੋਇਆ ਭਾਣਾ ਭਾਵ ਜੀ ਦੀ ਦੁੱਖ ਅਤੇ ਸੁੱਖ ਵਿੱਚ ਬਿਰਤੀ ਇੱਕ ਸਮਾਨ ਹੈ, ਉਹੀ ਪੂਰਾ ਸਤਿਗੁਰੂ ਹੈ। ਜਿਹੜਾ ਦੁੱਖ ਆਉਣ 'ਤੇ ਚਿੱਲ ਲਾਉਂਦਾ ਹੈ, ਰੱਬ ਦੇ ਖਿਲਾਫ ਹੁੰਦਾ ਹੈ, ਸੋ ਬੁਰਾ ਭਲਾ ਬੋਲਦਾ ਹੈ, ਉਹ ਭਗਤ ਨਹੀਂ ਹੋ ਸਕਦਾ, ਉਹ ਗੁਰਸਿੱਖ ਨਹੀਂ ਹੋ ਸਕਦਾ। ਅਤੇ ਸਤਿਗੁਰੂ ਵੀ ਉਹ ਹੀ ਹੈ ਜਿਹੜਾ ਏਡੀ ਵੱਡੀ ਜਰ ਸ਼ਕਤੀ ਦੇ ਵਿੱਚ ਹੁੰਦਿਆਂ ਹੋਇਆਂ, ਸਾਰੇ ਸੰਸਾਰ ਦਾ ਦਾਤਾ ਹੁੰਦਿਆਂ ਹੋਇਆਂ, ਸਰਬ ਸ਼ਕਤੀਮਾਨ ਹੁੰਦਿਆਂ ਹੋਇਆਂ ਭਾਣਾ ਮੰਨ ਲਵੇ ਵਾਹਿਗੁਰੂ, ਉਹੀ ਸਤਿਗੁਰੂ ਹੈ, ਪੂਰਾ ਸਤਿਗੁਰੂ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ ਕਿਹਾ ਸੀ, ਇਹ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ ਸੋਹੀ ਰਾਗ ਵਿੱਚ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਹੀਂ ਹਨ, ਲੇਕਿਨ ਕਮਾ ਕੇ ਸਾਹਮਣੇ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਦੇ ਸਾਹਿਬਜ਼ਾਦਾ ਪੰਜਵੇਂ ਗੁਰੂ ਵਿਖਾ ਰਹੇ ਨੇ ਕਿ ਜੇ ਸੁੱਖ ਦੇ ਤਾਂ ਤੁਝੈ ਰਾਧੀ, ਸੋ ਜੇ ਸੁੱਖ ਦੇ ਤਾਂ ਤੁਝੈ ਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਸੁੱਖ ਦਿੰਦੇ ਹੋ ਤਾਂ ਵੀ ਤੁਹਾਡੇ ਆ, ਜੇ ਸੱਚੇ ਪਾਤਸ਼ਾਹ ਦੁੱਖ ਦੇਵੋਗੇ ਤਾਂ ਵੀ ਤੁਹਾਡੇ ਨਾਲ ਜੁੜੇ ਰਹਾਂਗੇ, ਜੇ ਭੁੱਖ ਦੇ ਤਾਂ ਇਹ ਤੇ ਹੀ ਰਾਜਾ, ਜੇ ਭੁੱਖ ਦੇ ਦੇਵੋ ਕਿਸੇ ਵੇਲੇ ਉਹਦੇ ਵਿੱਚ ਹੀ ਸਬਰ ਮੰਨਾਂਗੇ, ਉਹਦੇ ਵਿੱਚ ਹੀ ਸੰਤੋਖ ਰੱਖਾਂਗੇ, ਜੇ ਭੁੱਖ ਦੇ ਤਾਂ ਇਹ ਤੇ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ ਅਤੇ ਦੁੱਖ ਵਿੱਚ ਵੀ ਸੁੱਖ ਮੰਨਾਂਗੇ, ਦਾਤਾ ਤੇਰਾ ਦਿੱਤਾ ਹੋਇਆ ਜਾਣ ਕੇ। ਅਰ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਜੇ ਤੈਨੂੰ ਭਾਇਆ ਇਸ ਤਰ੍ਹਾਂ ਪ੍ਰਵਾਨ ਹੋਇਆ, ਆਪਣਾ ਤਨ ਮਨ ਕੱਟ ਕੇ ਅੱਗ ਵਿੱਚ ਜਲਾ ਦੇਵਾਂਗੇ, ਇਹ ਵੀ ਅਰਪਣ ਕਰ ਦੇਵਾਂਗੇ, ਆਪਣੇ ਆਪ ਨੂੰ ਅੱਗ ਵਿੱਚ ਵੀ ਸਾੜ ਦੇਵਾਂਗੇ, ਜੇ ਤੇਰੀ ਪ੍ਰੀਤ ਬਣੀ ਰਹੇ ਤੇਰੇ ਨਾਲ ਬਾਣਾ ਵੀ। ਇਹ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਤੇ ਹੁਣ ਸੰਪੂਰਨ ਕੀਤੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਛੋਟੇ ਹੁੰਦਿਆਂ ਹੀ ਭਾਰੀ ਪੁਰਖ ਹੋਣ ਦਾ ਵਚਨ ਕੀਤਾ ਸੀ। ਭਾਰੀ ਪੁਰਖ ਦਾ ਭਾਵ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਭਾਰੀ ਪੁਰਖ ਲਿਖਿਆ, ਲੇਕਿਨ ਉਹਨਾਂ ਨੂੰ ਬਾਹਰੀ ਤੌਰ 'ਤੇ ਭਾਰੀ ਲਿਖਿਆ, ਕੱਦ ਕਾਠ ਸ਼ਸਤਰ ਧਾਰੀ, ਉਸ ਕਰਕੇ ਬਲਵਾਨ ਸਨ ਬਾਹਰੀ ਤੌਰ 'ਤੇ ਸਰੀਰ ਕਰਕੇ ਸੂਰਮੇ ਕਰਕੇ, ਉਹਨਾਂ ਨੂੰ ਤਾਂ ਭਾਰੀ ਲਿਖੀ, ਲੇਕਿਨ ਅੰਦਰ ਦਾ ਹਿਰਦਾ ਕਿੰਨਾ ਅਡੋਲ ਆ, ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਰਦਾਨ ਦਿੱਤਾ ਸੀ ਵੀ ਇਹ ਭਾਰੀ ਗੁਰੂ ਨੇ, ਭਾਰੀ ਪੁਰਖ ਨੇ। ਆਪ ਜੀ ਰਿੜਦੇ ਹੋਏ ਅਜੇ ਪੁੰਜੇ ਰਿੜਦੇ ਸਨ ਗੋਇੰਦਵਾਲ ਸਾਹਿਬ ਜੀ ਵਿਖੇ। ਗੁਰੂ ਅਮਰਦਾਸ ਜੀ ਬਿਰਧ ਅਵਸਥਾ ਸੀ, ਛੋਟੀ ਮੰਜੀ, ਮੰਜਾ ਉੱਚਾ ਹੁੰਦਾ ਹੈ ਅਤੇ ਇੱਕ ਛੋਟੀਆਂ ਛੋਟੀਆਂ ਮੰਜੀਆਂ ਅਸੀਂ ਜਵਾਕਾਂ ਵਾਸਤੇ ਘਰਾਂ ਵਿੱਚ ਬਣਾ ਦਿੰਦੇ ਵੀ ਇਹਨਾਂ ਨੂੰ ਬਹਿਣਾ ਉੱਠਣਾ ਆ ਜਾਊਗਾ, ਫਿਰ ਮੰਜੇ 'ਤੇ ਬਹਿਣਾ ਸੌਖਾ ਹੋ ਜੂ। ਸੋ ਛੋਟੀ ਮੰਜੀ ਹੁੰਦੀ ਮਦਰੀ, ਛੋਟੇ ਪਾਵਿਆਂ ਵਾਲੀ, ਉਹ ਮੰਜੀ ਦੇ ਉੱਪਰ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਆਸਣ ਲਾ ਕੇ ਨਿਜਾਨੰਦ ਵਿੱਚ ਬੈਠਦੇ ਸੀ ਅਤੇ ਮਹਾਰਾਜ ਖੇਡਦੇ ਹੋਏ, ਬੀਬੀ ਭਾਨੀ ਜੀ ਬਹੁਤ ਧਿਆਨ ਰੱਖਦੇ ਸੀ। ਇੱਕ ਦਿਨ ਫਿਰ ਵੀ ਮਹਾਰਾਜ ਰਿੜਦੇ ਰਿੜਦੇ ਯਕਦਮ ਉਦੋਂ ਪਤਾ ਲੱਗਿਆ ਜਦੋਂ ਅੰਦਰ ਜਾ ਕੇ ਉਹਨਾਂ ਦੀ ਮੰਜੀ ਨੂੰ ਫੜ ਕੇ, ਜਿਵੇਂ ਬੱਚੇ ਇਸ ਤਰ੍ਹਾਂ ਹਲੂਣਾ ਦਿੰਦੇ ਇਸ ਤਰ੍ਹਾਂ ਕਰਦੇ ਖੜ੍ਹੇ, ਇਸ ਤਰ੍ਹਾਂ ਹਲੂਣਾ ਦਿੱਤਾ, ਮੰਜੀ ਹਿੱਲੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਸਮਾਧੀ ਖੁੱਲ੍ਹ ਗਈ, ਥੱਲੇ ਨਿਗਾਹ ਗਈ ਜਿੱਧਰ ਇੱਕ ਪਾਸਿਓਂ ਸੋ ਜਗ੍ਹਾ ਸੀ ਬਾਹਰੋਂ ਆਉਣ ਦੀ, ਅਤੇ ਜਦੋਂ ਵੇਖਿਆ ਤਾਂ ਦੋਤਾ ਹੈ ਸੋ ਅਰਜਨ ਦੇਵ ਆ। ਉਸੇ ਵੇਲੇ ਮਹਾਰਾਜ ਜੀ ਦੇ ਬਚਨ ਦੀ ਬੀਬੀ ਭਾਨੀ ਜੀ ਦੌੜ ਕੇ ਗਏ ਅੰਦਰ ਵੀ ਪਿਤਾ ਸਤਿਗੁਰੂ ਜੀ ਸੋ ਥਾਨ ਹੋਣਗੇ, ਨਾਰਾਜ਼ ਨਾ ਹੋਣ, ਬੜੇ ਭੈ ਭਾਵਨੀ ਵਾਲੇ ਸਨ ਉਹ। ਜਦੋਂ ਉਹ ਗਏ ਉਦੋਂ ਨੂੰ ਮਹਾਰਾਜ ਜੀ ਨੇ ਦੋਵਾਂ ਹੱਥਾਂ ਨਾਲ ਪਕੜ ਕੇ ਤਾਂ ਚੁੱਕ ਕੇ ਗੋਦੀ ਵਿੱਚ ਬਿਠਾ ਕੇ ਕਹਿ ਰਹੇ ਸੀ, ਐਸੋ ਕੌਣ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ,
ऐसा कौन भारी पुरख है जिन्हें साड़ी सारी मंजी हिला दी। ये भारी तो भाव से भी हिरदा बहुत अडोल हो, बहुत कुछ झलन दे समर्थन हो गए। और गुरु प्यारी साध संग जी कोई भारी होके विखाया महाराज, कोई भी समय का जदों दे युग पैदा हुए ने, सारे धर्मां विच पैगंबर आए ने और अवतार आए ने, लेकिन दुख आउण ते चीकां निकल गईआं। राम जी बारे तो आपां बाणी विच भी पढ़ते, रोवै राम निकाला भया सीता लखमन विछड़ गया, रोंदा सी रामचंद्र जंगल विच। और जिन्हों अवतार मनिया 14 कला संपूर्ण सनातन मत दे ग्रंथ हैं, होर भी जेड़े इस्लाम दे पैगंबर ने उन्हां दीआं चीकां निकल गईआं, भाणा नहीं मन सके। वेखो दुनिया उन्हां नूं भी पूजदी सी। महाराज कैसे भारी ने गुरु अर्जन देव साहब सब नूं मात पा दित्ती। असह ते अकह तसीहे, चल के विखाया भी किड्डी गुरु दी अवस्था है। सच्चे पातशाह जो बाणी विच बयान कीती सी गुरु अर्जन देव साहब महाराज सच्चे पातशाह जी अमृतसर तो समय दे हुक्मराम ने बहुत तरह के दूषण ला के, सो कट्टरपंथी जड़े मुलाने सन ये बादशाह दे दुआले चंडाल चौंकड़ी सी, इतिहासकारा ने लिखिया दुष्ट चौंकड़ी विच आवत पए, दुष्ट चौंकड़ी कह लो चंडाल चौंकड़ी, लाहौर का गवर्नर मुर्तजा खां सो कट्टरपंथी सी, ते शेख फरीद बुखारी मुलाना इस तरह चंदू जेड़ा हंकारी जिन्हें गुरु घर नूं मोरी दी न्याई ते अपने आप नूं चुबारे दी न्याई उच्ची कोल वाला क्या सी। और गुरु प्यारी साध संग जी दीवान सी बादशाह दा समय, होर भी बहुत सारे सन जेड़े गुरु घर दे चढ़त तो ये सिखी का जेड़ा बूटा गुरु नानक देव जी ने लाया सी। गुरु अर्जन देव साहब जी की शहीदी का मुख कारण यही है कि उन्होंने सब तो पहला केंद्रीय स्थान बनाया सिख पंथ का, और हरिमंदर साहब सरोवर नूं संपूर्ण करके हरिमंदर साहब जी की सिरजना की। फिर धार्मिक श्री गुरु ग्रंथ साहब जी सारी बाणी दे विच कोई रलगंढ ना हो जाए एकत्र करके श्री गुरु ग्रंथ साहब जी दे प्रकाश किए, तो जिनी ये मर्यादा है प्रकाश तो सुख आसन तक सन्मान दी ये सारी उस दिन कायम की। सच्चे पातशाह जी ने यह पंथ नू सब तो वड्डी अगवाई दित्ती सी जिहड़ी उस समय लोड़ सी। इस समय तो ही समय का हुक्मरान इस गल तो ही बहुत औखा सी, क्योंकि उन्हां दा कीदा सी असीं दो तो एक करना वा, इस्लाम सारे हिंदुस्तान विच इस्लाम नू वेखना चाहुंदे सी। सो कट्टरपंथी मुलाने जिहड़े ने जो अज हिंदुस्तान विच हो रहा है, RSS करा रही है समय दे प्रधानमंत्री तो गृह मंत्री तो, ये अज तो नहीं उदों तो चलिया आ रहा गुरु घर दे नाल विरोध। और गुरु प्यारी साध संगत जी महाराज सच्चे पातशाह जी ने इस समय का ही उन्होंने सी भी असी तो दो तो एक करने, तो तीजा पंथ जेड़ा वा एडा बलवान हो गया। गुरु अर्जन देव साहब जी ने तो बहुत वड्डा साकार कर दिता तीजे पंथ गुरु नानक दे मिशन, भारी इस करके भी वह हैं गुरु अर्जन देव साहब सच्चे पातशाह जी। और बाणी विच जो बाणी सी ये भी चंडाल चौंकड़ी ने शिकायतां लाइया कि उन्होंने जो श्री गुरु ग्रंथ साहब जी दे स्वरूप रचे हैं उन्हां विच सनातन मत दी ते इस्लाम दी तौहीन कीती है, निंदिया कीती है। और इत्थे ही बस नहीं, ये भी कहा गया शहजादे खुसरो नूं जो सरकार दा बागी सी गुरु अर्जन देव साहब जी ने उन्हूं पनाह दिती है, उन्हूं लंगर छकाया है, उहदी हिफाजत कीती है। महाराज सच्चे पातशाह जी ते ये ऊंझां ला के ते 2 लख रुपया जुर्माना करके
समय दे हुक्मरान बादशाह ने जहांगीर ने महाराज जी नूं अहदीए भेजे ने अमृतसर गिरफ्तार करन वास्ते। सतगुरु महाराज सच्चे पातशाह सब कुछ जानदे होए 11 साल की उम्र से गुरु हरगोबिंद साहब जी की उन्हां नूं गुरियाई कोठा साहब दे केवल बाबा बुढ़ा साहब जी भाई गुरदास साहब जी दे सामने उन्हां नूं सदक महाराज सच्चे पातशाह जी आने वाले समय नूं भापदे होए कहा सी साहिबजादे नूं कि असी शांतमई ढंग नाल जा के मुगलां दी बिगड़ी हुई आत्मा नूं जो इंसानियत तो गिर चुके ने आप असी शांतमई ढंग नाल रह के वाहिगुरू का भाणा मन के समझाउण दा यतन करांगे। जे फिर भी ना समझे फिर इन्हां दे अगे लम्मे पैना इस तरह होवेगा जिवें कोई सिंगां वाला मारखंडा जानवर हुंदा पशु हुंदा है उहदे अगे लम्मा पै के कोई कहे भी तुसीं ना मारो फिर व्यर्थ होवेगा। इस तरह साहिबजादा जी तुसीं फिर तलवारां पहननियां तख्त रचना है सिखां दी फौज इकट्ठी करनी है ते इन्हां नाल लोहा लैना टक्कर लाउणी है और उन्ना चेर लाउणी है जिन्ना चेर ये मुक ना जाण जां अपना सुभा ना छड्ड देण पशु बिरती जिहड़ी मुगल। ये हदायत गुरु अर्जन देव साहब जी ने की थी। सिखां ये भी कहा सी कि महाराज जदों वेख्या सी भी हर रोज़ हमले हो रहे ने गुरु घर कहा सी महाराज तुसीं शास्त्र पहनो सिखां इवें नहीं सरना। महाराज कहिंदे इस रूप विच नहीं असीं छेवें गुरु हरगोबिंद दे रूप विच शास्त्र पहनांगे शब्द की प्रीत नाल पीरां की पीरी खिच लैनी है असीं ते शास्त्र विद्या के बल नाल मीरां की मीरी खिच लैनी छेवें सरूप विच इस रूप विच नहीं। ये सिखां नूं कहा सी धीरज रखियो ते कायम रहो और गुरु घर नूं उच्चे सुचे असूलों की रक्षा वास्ते गुरबाणी सत्कार वास्ते गुरबाणी नूं अखंड रखण वास्ते महाराज सच्चे पातशाह समय के हुक्मरान क्या असी आप उत्थे आवांगे अपना पक्ष रखांगे असी जुर्माना नहीं देना। सतगुरु लाहौर गए और उत्थे बादशाह जहांगीर दे नाल मेल होया कचहरी लगी बसावली नामे विच भाई केसर सिंह जी छिबर लिखते ने कि साहेब विद्या साहेब मत्था टेक विद्या होए गए अमृतसर साहिब तो श्री गुरु ग्रंथ साहब जी नूं हरिमंदर साहिब विच मत्था टेक के महाराज सरोवर चों इशनान करके मत्था टेक के अरदासा सोध के पहले चौं सतगुरां दे अगे ते लाहौर नूं तुरे सन साहिब मत्था टेक विद्या होए गए सो

ਨੇ ਮਹਾਰਾਜ ਜੀ ਨੂੰ ਪਹਿਲਾਂ ਇਹ ਹੀ ਪੁੱਛਿਆ ਸੀ ਕਿ ਸੱਚਾ ਕੌਣ ਹੈ, ਹਿੰਦੂ ਕਿ ਮੁਸਲਮਾਨ, ਵੱਡਾ ਕੌਣ ਹੈ। ਮਹਾਰਾਜ ਜੀ ਨੇ ਕਿਹਾ ਸੀ ਦੋਨਾਂ ਦੇ ਧਰਮਾਂ ਦੇ ਵਖਰੇਵੇਂ ਨੇ, ਪਰ ਮਹਾਨ ਉਹ ਹੈ ਸਾਡਾ ਮਤ ਇਹ ਹੈ ਵੀ ਜਿਹਨੇ ਹੁਕਮ ਪਛਾਣਿਆ ਵਾ, ਵਾਹਿਗੁਰੂ ਦੇ ਸੁਭਾਣੇ ਨੂੰ ਮੰਨਿਆ, ਹੁਕਮ ਪਛਾਣਿਆ, ਬੰਦਗੀ ਕਰਨ ਦਾ ਉਹਦੇ ਦਰ 'ਤੇ ਉਹ ਪ੍ਰਵਾਨ ਹੈ, ਉਹ ਸੱਚਾ ਹੈ। ਨਾ ਕਿ ਕੋਈ ਮੁਸਲਮਾਨ ਹੋ ਕੇ ਜਾਂ ਹਿੰਦੂਆਂ ਦੇ ਘਰ ਵਿੱਚ ਜੰਮ ਕੇ ਸੱਚਾ ਹੋਵੇਗਾ। ਕੇਵਲ ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਇਲਾਹੇ, ਇਹ ਸਾਰਾ ਸ਼ਬਦ ਮਹਾਰਾਜ ਜੀ ਨੇ ਸਾਹਮਣੇ ਰੱਖਿਆ ਸੀ ਆਪਣੀ ਬਾਣੀ ਦਾ ਜਹਾਂਗੀਰ। ਕਿਹਾ ਸੀ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਅਖੀਰ 'ਤੇ ਆਪਣਾ ਰੱਖਿਆ ਸੀ ਵੀ ਅਸੀਂ ਦੋਨਾਂ ਦੇ ਨਾਲ ਸਹਿਮਤ ਹਾਂ, ਦੋਨਾਂ ਦੇ ਧਰਮ ਦੇ ਅਸੂਲ ਨੇ ਵੱਖੋ ਵੱਖਰੇ। ਕੋਈ ਇੰਦਰ ਦਾ ਸਵਰਗ ਹਿੰਦੂ ਚਾਹੁੰਦਾ ਅਤੇ ਕੋਈ ਬਹਿਸ਼ਤ ਮੁਸਲਮਾਨ ਕਹਿੰਦਾ ਵੀ ਉਹ 'ਚ ਜਾਈਦਾ ਬਹਿਸ਼ਤਾਂ ਵਿੱਚ। ਮਹਾਰਾਜ ਜੀ ਨੇ ਕਿਹਾ ਜਿਹਨੇ ਹੁਕਮ ਪਛਾਣ, ਸਾਡਾ ਮਿਸ਼ਨ ਹੈ ਬੰਦਗੀ ਕਰਨੀ, ਹਰ ਇੱਕ ਮਨੁੱਖ ਵਾਸਤੇ ਅਲਾਊਡ ਹੈ ਅਕਾਲ ਪੁਰਖ ਮਾਨਸ ਜਨਮ ਵਿੱਚ ਖਾਸ ਕਰਕੇ। ਜਿਹਨੇ ਹੁਕਮ ਪਛਾਣਿਆ, ਜਿਹਨੇ ਭਾਣਾ ਮੰਨਿਆ, ਉਹਨੇ ਉਹਦੇ ਭੇਤ ਨੂੰ ਜਾਣਿਆ, ਉਹ ਮਹਾਨ ਹੈ। ਔਰ ਮਹਾਰਾਜ ਜੀ ਨੂੰ ਬਾਦਸ਼ਾਹ ਕਹਿਣ ਲੱਗਾ ਵੀ ਤੁਸੀਂ ਸ਼ਹਿਜਾਦੇ ਖੁਸਰੋ ਨੂੰ ਪਨਾਹ ਦਿੱਤੀ ਹੈ ਸਰਕਾਰ ਦੇ ਬਾਗੀ, ਉਹਨੂੰ ਲੰਗਰ ਛਕਾਇਆ ਵਾ, ਉਹਨੇ ਤਾਂ ਭਾਵੇਂ ਹੋਰ ਵੀ ਬਹੁਤ ਕੁਝ ਲਿਖਿਆ ਵਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਬਾਦਸ਼ਾਹ ਤੇਰਾ ਪਿਤਾ ਆ ਕੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਲੰਗਰ ਛਕਦਾ ਰਿਹਾ ਵਾ, ਤੂੰ ਵੀ ਨਾਲ ਆਉਂਦਾ ਰਿਹਾ ਉਸ ਵੇਲੇ। ਜੇ ਤੇਰਾ ਪਿਤਾ ਲੰਗਰ ਛਕ ਸਕਦਾ ਹੈ ਤੇ ਤੇਰਾ ਵੱਡਾ ਜੇਠਾ ਪੁੱਤ ਖਾ ਗਿਆ, ਲੰਗਰ ਛੱਕ ਗਿਆ ਤੇ ਕੀ ਆਫਤ ਆ ਗਈ? ਕੋਈ ਜਵਾਬ ਨਹੀਂ ਆਇਆ ਜਹਾਂਗੀਰ। ਫਿਰ ਮਹਾਰਾਜ ਨੇ ਕਿਹਾ ਗੁਰੂ ਨਾਨਕ ਦਾ ਲੰਗਰ ਆਏ ਹਰ ਇੱਕ ਵਾਸਤੇ, ਸੋ 24 ਘੰਟੇ ਖੁੱਲ੍ਹਾ, ਮਿੱਤਰ ਆਵੇ ਦੁਸ਼ਮਣ ਆਵੇ ਉਹ ਛੱਕ ਸਕਦਾ ਵਾ ਬੈਠ ਕੇ, ਕੋਈ ਜਵਾਬ ਨਹੀਂ। ਔਰ ਫਿਰ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇਸਲਾਮ ਦੀ ਤੁਹੀਨ ਦੇ ਸ਼ਬਦ ਪਾਏ। ਔਰ ਮਹਾਰਾਜ ਕਹਿਣ ਲੱਗੇ ਦੱਸੋ। ਉਹਨਾਂ ਕਿਹਾ ਵੇਖੋ ਆ ਮੈਨੂੰ ਪਤਾ ਲੱਗਾ ਵੀ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ, ਔਰ ਤੁਸੀਂ ਤੁਹੀਨ ਕੀਤੀ, ਵਰਤ ਨਾ ਰਹੋ ਨਾ ਮਹਿਰਮ ਦਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ, ਇੱਕੋ ਅੱਲੋ ਸਾਹਿਬ ਮੇਰਾ, ਹਿੰਦੂ ਤੁਰਕ ਦੋਹਾਂ ਨਵੇਰਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਇਹ ਸੀ ਵੱਖਰਾ ਹੋਣ ਦਾ। ਸਿੱਖ ਇੱਕ ਵੱਖਰੀ ਕੌਮ ਹੈ, ਵੱਖਰੇ ਅਸੂਲ ਨੇ ਸਾਰੇ ਧਰਮਾਂ ਤੋਂ, ਸਭ ਤੋਂ ਸ਼੍ਰੋਮਣੀ ਹੈ ਦੁਨੀਆਂ ਦੇ ਤਖਤੇ ਦੇ ਉੱਪਰ ਸੰਪੂਰਨ ਮਨੁੱਖ ਹੈ ਗੁਰਸਿੱਖ। ਮਹਾਰਾਜ ਜੀ ਨੇ ਗੱਜ ਵੱਜ ਕੇ ਕੌਮ ਦੇ ਵੱਖਰੀ ਹੋਣ ਦਾ ਸਬੂਤ ਦਿੱਤਾ ਸੀ ਬਾਣੀ ਵਿੱਚ। ਸਭ ਤੋਂ ਵੱਡਾ ਦੁੱਖ ਇਹ ਸੀ ਸਮੇਂ ਦੇ ਹੁਕਮਰਾਨ ਜਿਹੜੇ ਮਹਾਰਾਜ ਨੇ ਬਚਨ ਕਹੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਅਸੀਂ ਦੋਵਾਂ 'ਚੋਂ ਇੱਕ ਵੀ ਨਹੀਂ, ਸਾਡਾ ਵੱਖਰਾ ਧਰਮ ਹੈ, ਵੱਖਰਾ ਮਿਸ਼ਨ ਹੈ, ਵੱਖਰੀ ਕੌਮ ਹੈ। ਧਰਮ ਹੀ ਵੱਖਰੇ ਨਹੀਂ, ਮਹਾਂਪੁਰਸ਼ ਤਾਂ ਇਹ ਕਹਿੰਦੇ ਸੀ ਨਸਲ ਵੀ ਵੱਖਰੀ ਹੈ, ਸਿੱਖ ਨਸਲ ਵੀ ਸਾਰੇ ਰਲਾ ਲਓ ਜਿੰਨੇ ਇਹ ਨੇ, ਯੂਰਪ ਦੇ ਰਲਾ ਲਓ, ਏਸ਼ੀਆ ਦੇ ਰਲਾ ਲਓ, ਕੋਈ ਵੀ ਗੁਰਸਿੱਖ ਵਰਗਾ ਨਹੀਂ ਸੋਹਣਾ, ਕੋਈ ਵੀ ਨਹੀਂ ਰਲੇਗਾ ਗੁਰਸਿੱਖ ਦੇ ਨਾਲ। ਨਸਲ ਵੀ ਵੱਖਰੀ ਹੈ, ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਵੀ ਇਹ ਕਹਿੰਦੇ ਹਿੰਦੂਆਂ ਵਿੱਚੋਂ ਪੈਦਾ ਹੋਏ ਨੇ, ਅਸੀਂ ਆਪਣੇ ਵਿੱਚ ਜਜ਼ਬਾ ਕਰ ਲੈ ਇਹਨਾਂ ਨੂੰ, ਸੋ ਵਿੱਚ ਜਜ਼ਬ ਕਰ ਲੈਣਾ ਬੁੱਧ ਧਰਮ ਦੀ ਨਿਆਈ, ਸਿੱਖ ਹਿੰਦੂਆਂ ਵਿੱਚੋਂ ਪੈਦਾ ਹੋਏ ਨੇ, ਜਵਾਬ ਦਿੰਦੇ ਸੀ ਉਹਨਾਂ। ਅਸਲ ਵਿੱਚ ਸ਼ਹੀਦੀ ਦਾ ਕਾਰਨ ਹੀ ਇਹ ਸੀ ਜਿਹੜਾ ਅੱਜ ਤੱਕ ਹੋ ਰਿਹਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੇ ਤੁਸੀਂ ਬਾਣੀ ਦੇ ਬਚਨ ਕਹੇ ਨੇ ਨਾ, ਗੁਰੂ ਨਾਨਕ ਸਾਹਿਬ ਦਾ ਮਿਸ਼ਨ ਵੱਖਰਾ ਸੀ, ਕਿਹਾ ਸਾਡੇ ਅਸੂਲ ਵੱਖਰੇ ਨੇ, ਸਾਡਾ ਗੁਰਮੁਖ ਪੰਥ ਹੈ, ਗੁਰਮੁਖ ਨਾਮ ਦਾ ਨਿਸ਼ਨਾਨ ਦੇ ਧਾਰਨੀ ਹੈ, ਮੁਸਲਮਾਨ ਪੰਜ ਨਿਵਾਜਾਂ ਪੜ੍ਹਦਾ ਲੇਕਿਨ ਨਹਾਉਂਦਾ ਨਹੀਂ ਹੈ, ਇਸ਼ਨਾਨ ਨਹੀਂ ਕਰਦਾ ਸਵੇਰ ਦੀ ਨਿਵਾਜ ਵੇਲੇ ਵੀ। ਮਸਕੀਨ ਜੀ ਨੂੰ ਇੱਕ ਮਿਲੇ ਸੀ ਮੁਲਾਣੇ ਅਤੇ ਇਕੱਠਿਆਂ ਆਸਣ ਲੱਗ ਗਿਆ, ਇੱਕ ਥਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਮਹਾਂਪੁਰਖ ਹੋ ਗਏ, ਕਥਾ ਕਰਦੇ ਕਰਦੇ ਕਿਤੇ ਰੱਬ ਕਿਰਪਾ ਕਰ ਦੇਵੇ ਸਾਡੇ 'ਤੇ ਨਤੀਜਿਆਂ, ਕਥਾ ਕਰਦੇ ਕਰਦੇ ਕਥਾ ਦਾ ਰੂਪ ਹੀ ਹੋ ਗਿਆ।

0: ਉਹ ਅਵਸਥਾ ਬਣ ਗਈ ਸੀ ਉਹਨਾਂ ਦੀ। ਔਰ ਵੇਖਿਆ ਇਹ ਹਰ ਰੋਜ਼ ਇਸ਼ਨਾਨ ਕਰਕੇ ਬਹਿੰਦੇ ਨੇ, ਸੁਪਹਿਰ ਰਾਤ ਰਹਿੰਦੀ, ਉਹਨੇ ਵੇਖ ਕੇ ਹੀ ਇਸ਼ਨਾਨ ਕੀਤਾ ਇੱਕਦਮ ਮੌਲਵੀ ਨੇ। ਜਦੋਂ ਉਹਨੇ ਇਸ਼ਨਾਨ ਕਰਕੇ ਨਵਾਜ਼ ਪੜ੍ਹੀ, ਹੁੰਦਾ ਮਹਾਂਪੁਰਸ਼ ਹੋਏ ਤਾਂ ਆਨੰਦ ਹੀ ਵੱਖਰਾ ਆਇਆ ਮੈਨੂੰ। ਹਾਦੋ, ਇੰਨੇ ਸੋਹਣੇ ਅਸੂਲ ਤੁਹਾਡੇ, ਵੱਖਰੇ ਨੇ ਅਸੂਲ ਸਾਡੇ। ਮਹਾਰਾਜ ਕਹਿੰਦੇ ਅਸੀਂ ਨਹੀਂ ਕਿਹਾ ਜਹਾਂਗੀਰ ਬਾਦਸ਼ਾਹ ਇਹ ਹਿੰਦੂ ਜਿਹੜਾ ਸੀ, ਕੱਟੜ ਹਿੰਦੂ ਘਰਾਣੇ ਵਿੱਚ ਪੈਦਾ ਹੋਇਆ, ਜਿਹਦੇ ਜਨਮ ਤੋਂ ਲੈ ਕੇ ਘਰ ਵਿੱਚ ਸੰਸਕਾਰ ਸੀ ਹਿੰਦੂਆਂ ਦੇ, ਭਗਤ ਨਾਮਦੇਵ ਜੀ ਉਹਦੀ ਬਾਣੀ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ, ਜੇ ਉਹਨੂੰ ਗਿਆਨ ਹੋਇਆ ਹੈ ਅਤੇ ਸੱਚ ਦਾ ਬਿਆਨ ਉਹਨੇ ਕੀਤਾ ਹਿੰਦੂਆਂ ਦੇ ਘਰੇ ਪੈਦਾ ਹੋ ਕੇ, ਵੀ ਹਿੰਦੂ ਮੂਲੋਂ ਹੀ ਅੰਨਾ ਹੈ, ਤੁਰਕ ਜਿਹੜਾ ਇੱਕ ਅੱਖ ਤੋਂ ਵੇਖਦਾ ਵਾ, ਇੱਕ ਤੋਂ ਨਹੀਂ ਦੀਂਦਾ ਇਹਨੂੰ, ਅਤੇ ਫਿਰ ਅਸੀਂ ਕਿਵੇਂ ਉਹਨੂੰ ਨਾ ਸੱਚ ਨੂੰ ਕਬੂਲ ਕਰਦੇ? ਅਸੀਂ ਸੱਚ ਨੂੰ ਕਬੂਲ ਕੀਤਾ। ਫਿਰ ਜਵਾਬ ਨਹੀਂ ਆਇਆ, ਇਹ ਤਾਂ ਬਾਣੀ ਹਿੰਦੂ ਦੀ ਆ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਬਾਦਸ਼ਾਹ ਨੇ ਕਿਹਾ, ਕਿਉਂਕਿ ਬੰਸਾਵਲੀ ਨਾਮਾ ਵਾਲਾ ਲਿਖਦਾ ਵੀ ਜਵਾਬ ਸਵਾਲ ਬਹੁਤਾ ਹੀ ਹੋਇਆ, ਇੱਕ ਨਹੀਂ ਬਹੁਤ ਲੰਮੀ ਕਚਹਿਰੀ ਲੱਗੀ। ਫਿਰ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ, ਮੈਂ ਤੁਹਾਨੂੰ ਛੱਡ ਸਕਦਾ ਵਾਂ, ਤੁਹਾਨੂੰ ਕੋਈ ਆਂਚ ਨਹੀਂ ਆਵੇਗੀ, ਜੁਰਮਾਨਾ ਵੀ ਮਾਫ ਹੋ ਜੂਗਾ ਜਿਹੜਾ ਮੈਂ ਲਾਇਆ, ਭਾਵੇਂ ਝੂਠਾ ਲਾਇਆ ਸੀ। ਕਹਿਣ ਲੱਗਾ ਮੁਹੰਮਦ ਸਾਹਿਬ ਦੀ ਸਿਫਤ ਦੇ ਸ਼ਬਦ ਲਿਖ ਦਿਓ, ਕੁਝ ਸ਼ਬਦ ਮੁਹੰਮਦ ਸਾਹਿਬ ਦੀ ਸਿਫਤ ਦੇ ਕੁਝ ਸ਼ਬਦ ਲਿਖ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਬਾਦਸ਼ਾਹ ਇਹ ਧੁਰ ਕੀ ਬਾਣੀ ਹੈ, ਧੁਰ ਕੀ ਬਾਣੀ ਵਿੱਚ ਕਿਸੇ ਆਮ ਬੰਦੇ ਦੇ, ਕਿਸੇ ਹਕੂਮਤ ਦੇ ਬਾਦਸ਼ਾਹ ਦੇ ਕਹਿਣ 'ਤੇ, ਵਿਕਾਰੀ ਬੰਦੇ ਦੇ ਕਹਿਣ 'ਤੇ ਅਸੀਂ ਉਹਦੇ ਵਿੱਚ ਕੋਈ ਰਲ ਗੱਡ ਕਰ ਦਈਏ, ਕਿਸੇ ਨੂੰ ਅਧਿਕਾਰ ਨਹੀਂ ਹੈ ਬਾਣੀ ਵਿੱਚ ਰਲਾ ਪਾਉਣ ਦਾ, ਭਾਵੇਂ ਖੁਦ ਅਸੀਂ ਹੋਈਏ ਬਾਣੀ ਉਚਾਰਨ ਹਾਰ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕੋ ਬਾਣੀ ਦੀ ਤੁੱਕ ਬਦਲ ਦੇਵੇ। ਰਾਮ ਰਾਏ ਨੇ ਬਦਲੀ ਸੀ ਜ਼ੁਬਾਨੀ ਕਲਾਮੀ, ਉਹਨੂੰ ਤਿਆਗ ਦਿੱਤਾ ਸੀ ਮਹਾਰਾਜ। ਮਹਾਰਾਜ ਕਹਿੰਦੇ ਕਿਸੇ ਨੂੰ ਕੋਈ ਅਧਿਕਾਰ, ਗੁਰੂ ਕੀ ਬਾਣੀ ਸੱਚ ਹੈ ਅਤੇ ਸੱਚ ਕਦੇ ਬਦਲਿਆ ਨਹੀਂ ਹੈ ਬਾਦਸ਼ਾਹ, ਇਹ ਕਦੇ ਵੀ ਨਹੀਂ ਹੋਵੇਗਾ, ਇਹ ਸੁਪਨੇ ਵਿੱਚ ਵੀ ਨਹੀਂ ਹੋਵੇ। ਜਵਾਬ ਦੇ ਦਿੱਤਾ ਸੱਚੇ ਪਾਤਸ਼ਾਹ ਜੀ, ਇਹ ਸ਼ਹੀਦੀ ਬਾਣੀ ਨੂੰ ਅਖੰਡ ਰੱਖਣ ਵਾਸਤੇ ਹੋਈ ਹੈ। ਔਰ ਫਿਰ ਬਾਦਸ਼ਾਹ ਕਹਿਣ ਲੱਗਾ ਵੀ ਤੁਸੀਂ, ਜਦੋਂ ਇਹ ਵੀ ਗੱਲ ਹੋ ਗਈ, ਕਹਿਣ ਲੱਗਾ ਤੁਸੀਂ ਇਹ ਦੀਵਾਨ ਬੈਠਾ ਮੇਰਾ, ਇਹਦੀ ਲੜਕੀ ਦਾ ਰਿਸ਼ਤਾ ਲੈ ਕੇ ਮੋੜਿਆ। ਮਖਾਲਫ ਸਾਹਿਬ ਇਹ ਵੀ ਲਿਖਦੇ ਨੇ ਵਿੱਚ ਇਹ ਵਾਰਤਾ ਦੇ, ਮਿਸਟਰ ਮਖਾਲਫ ਸਾਹਿਬ ਉਹ ਲਿਖਦੇ ਨੇ। ਫਿਰ ਇਹ ਕਿਹਾ ਬਾਦਸ਼ਾਹ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਬਾਦਸ਼ਾਹ ਸੰਗਤ ਨੇ ਸਾਨੂੰ ਕਿਹਾ ਸੀ ਸਾਡਾ ਕਿਸੇ ਨਾਲ ਈਰਖਾ ਨਹੀਂ ਹੈ, ਜਦੋਂ ਦਿੱਲੀ ਦੀ ਸੰਗਤ ਦੀ ਚਿੱਠੀ ਆਈ ਵੀ ਇਹ ਹੰਕਾਰੀ ਹੈ ਦੁਸ਼ਟ, ਇਹਨੇ ਆਪਣੇ ਆਪ ਨੂੰ ਉੱਚੀ ਕੁੱਲ ਦਾ ਚੁਬਾਰਾ ਕਿਹਾ ਹੈ, ਅਤੇ ਜਦੋਂ ਲਾਗੀ ਅਤੇ ਬ੍ਰਾਹਮਣ ਸਾਹਿਬਜ਼ਾਦੇ ਨੂੰ ਸਾਡੇ ਨੂੰ ਉਹ ਰੋਕਾ ਰੋਕ ਗਏ ਸੀ ਅੰਮ੍ਰਿਤਸਰ ਆ ਕੇ, ਉਹਨਾਂ ਨੂੰ ਸਾਰਾ ਸਾਰਾ ਕੁਝ ਠੀਕ ਲੱਗਾ, ਉੱਚੀ ਕੁੱਲ ਅਮੀਰੀ ਅਤੇ ਦੁਨੀਆ ਸਜਦੇ ਕਰਦੀ ਗੁਰੂ ਘਰ ਨੂੰ, ਅਤੇ ਅਤ ਸੁੰਦਰ ਸਰੂਪ ਸਾਹਿਬਜ਼ਾਦ, ਸਾਰੀਆਂ ਸ਼ਰਤਾਂ ਕਿਤੋਂ ਪੂਰੀਆਂ ਨਹੀਂ ਹੋਈਆਂ ਸੀ ਹਿੰਦੁਸਤਾਨ ਵਿੱਚ ਕੇਵਲ ਗੁਰੂ ਘਰ ਤੋਂ। ਜਦੋਂ ਉਹਨਾਂ ਨੇ ਸੁਨਾਤਾ ਕਰਕੇ ਵਾਪਸ ਇਹਨੂੰ ਦੱਸਿਆ, ਇਹਨੇ ਕਿਹਾ ਸੀ ਵੀ ਚੁਬਾਰੇ ਦੀ ਅਟਮੋਰੀ ਨੂੰ ਲਾ ਆਏ, ਮੈਂ ਉੱਚੀ ਕੁੱਲ ਦਾ ਐਡਾ ਬਾਦਸ਼ਾਹ ਦਾ ਦੀਵਾਨ, ਤੁਸੀਂ ਫਕੀਰਾਂ ਦੇ ਸੋ ਘਰ ਮੇਰੀ ਲੜਕੀ ਦੇ ਆਏ ਹੋ, ਇੰਨਾ ਹੰਕਾਰ। ਉਹ ਬਚਨ ਸਿੱਖਾਂ ਨੇ ਬਚਨ ਸਾਨੂੰ ਲਿਖੇ ਸੀ ਵੀ ਇਹਦਾ ਹੰਕਾਰੀ ਦਾ, ਜਿਹਨੇ ਗੁਰੂ ਘਰ ਦੀ ਤੁਹੀਨ ਕੀਤੀ ਹੈ, ਮਹਾਰਾਜ ਨਾਤਾ ਨਹੀਂ ਲੈਣਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅਸੀਂ ਸਿੱਖਾਂ ਦੇ ਬਚਨ, ਸੰਗਤ ਦਾ ਬਚਨ ਕਦੇ ਵੀ ਨਹੀਂ ਤਿਆਗ ਸਕਦੇ, ਆਪਣੇ ਸਪੁੱਤਰ ਆਪਣੇ ਪਰਿਵਾਰ ਤਨ ਧਨ 'ਤੇ ਲਾ ਸਕਦੇ ਹਾਂ, ਇਹ ਉੱਪਰ ਦੀ ਵਾਰ ਸਕਦੇ ਹਾਂ, ਲੇਕਰ ਇਹ ਹੋਵੇ ਵੀ ਸਿੱਖ ਦਾ ਬਚਨ ਛੱਡ ਦਈਏ ਸੰਗਤ ਦਾ, ਇਹ ਨਹੀਂ ਸਾਥੋਂ ਹੋਊਗਾ। ਕਿੰਨਾ ਪਿਆਰ ਸੀ ਮਹਾਰਾਜ ਸੱਚੇ ਪਾਤਸ਼ਾਹ, ਪਹਿਲਾਂ ਯੁੱਗਾਂ ਵਿੱਚ ਭਗਤਾਂ ਦੀ ਆਣ ਰੱਖੀ ਹੈ। ਆਪਾਂ ਨੂੰ ਇਹ ਵੀ ਪਹਿਲਾਂ ਪਤਾ ਵੀ ਭਾਈ ਲੱਖੂ ਸਿੱਖ ਸੀ, ਲਾਹੌਰ ਵਿੱਚ ਰਹਿੰਦਾ, 21 ਪਾਠ ਜਪਜੀ ਸਾਹਿਬ ਦੇ ਹਰ ਰੋਜ਼ ਕਰਦਾ ਸੀ, ਤੇ ਜੇ ਕੋਈ ਕਹਿੰਦਾ ਸੀ ਪ੍ਰਸ਼ਾਦਾ ਛਕਾਉਣਾ ਵਾ ਬੀਬੀ ਭੈਣ, ਉਹ ਕਹਿੰਦਾ ਸੀ ਪਹਿਲਾਂ ਜਪਜੀ ਸਾਹਿਬ ਦਾ ਪਾਠ ਜਿਹੜਾ ਤੁਹਾਨੂੰ ਮੂੰਹ ਜਵਾਨੀ ਕੰਠ ਹੋਣਾ ਚਾਹੀਦਾ, ਫਿਰ ਪ੍ਰਸ਼ਾਦਾ ਛਕੂ ਉਹਦੇ ਹੱਥ। ਕਿੰਨੇ ਘਰਾਂ ਵਿੱਚ ਬੀਬੀਆਂ ਭੈਣਾਂ ਨੂੰ ਜਪਜੀ ਸਾਹਿਬ ਦੇ ਪਾਠ ਕੰਠ ਕਰਾਤੇ ਸੀ ਸਿੱਖ ਨੇ, ਕਿਹੋ ਜਿਹੇ ਗੁਰਸਿੱਖ ਸੀ, ਕਿੰਨੀ ਕਰਨੀ ਵਾਲੇ। ਆਪ 21 ਪਾਠ ਆ ਰੋਜ਼ ਕਰਦੇ ਸੀ ਭਾਈ ਲੱਖੂ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਿੱਖ। ਭਾਈ ਬੁੱਧੂ ਨੂੰ ਕਿਹਾ ਸੀ ਸੰਗਤ ਨੂੰ ਪ੍ਰਸ਼ਾਦਾ ਛਕਾ ਦਿਓ ਅਤੇ ਆਵਾ ਤੇਰਾ ਪੱਕ ਜਾਵੇਗਾ। ਉਹਨੇ ਪ੍ਰਸ਼ਾਦਾ ਛਕਾਇਆ, ਭਾਈ ਲੱਖੂ ਲੇਟ ਹੋ ਗਏ ਸੀ ਅਤੇ ਦਰਵਾਜ਼ਾ ਭੇੜ ਦਿੱਤਾ ਸੀ। ਉਹਨਾਂ ਕਿਹਾ ਮੈਂ ਵੀ ਛਕਣਾ। ਉਹਨਾਂ ਕਿਹਾ ਹੁਣ ਦਰਵਾਜ਼ਾ ਬੰਦ ਆ, ਸੋ ਪਹਿਲਾਂ ਆ ਜਾਂਦਾ। ਸੰਗਤ ਨੇ ਛੱਕ ਕੇ ਅਰਦਾਸ ਕੀਤੀ ਵੀ ਆਵਾ ਪੱਕ ਜੇ। ਉਹਨੇ ਕਿਹਾ ਕੱਚਾ ਰਹੂ, ਕੱਚਾ ਰਹੂ, ਕਰਨੀ ਵਾਲਾ ਸਿੱਖ। ਉਹਨੇ ਆ ਕੇ ਜਦੋਂ ਉਹਨੇ ਆਵਾ ਫੋਲਿਆ ਕੱਚਾ, ਕਹਿਣ ਲੱਗਾ ਮਹਾਰਾਜ ਮੈਂ ਤਾਂ ਅਰਦਾਸ। ਮਹਾਰਾਜ ਕਹਿੰਦੇ ਵੀ ਸਿੱਖ ਨੂੰ ਮੋੜਿਆ ਕਿਉਂ? ਹੁਣ ਸਿੱਖ ਦਾ ਵਚਨ ਅਸੀਂ ਨਹੀਂ ਮੋੜ ਸਕਦੇ। ਕਿੰਨਾ ਸਨਮਾਨ ਸੀ ਵੀ ਸਿੱਖ ਨੇ ਕਿਹਾ ਕੱਚਾ ਰਹੂ, ਹੁਣ ਤਾਂ ਕੱਚਾ ਰਹੂ ਬੁੱਧੂ, ਅਸੀਂ ਵੀ ਨਹੀਂ ਮੋੜ ਸਕਦੇ। ਹਾਂ ਪੱਕਿਆਂ ਦੇ ਭਾਅ ਵਿਕ ਜੇ, ਸੋ ਤੇਰੀ ਰਹਿ ਜੂ ਸੇਵਾ ਕੀਤੀ ਸੰਗਤ ਦੀ, ਐਵੇਂ ਨਹੀਂ ਜਾਣ ਦਿੰਦੇ ਅਸੀਂ। ਇੰਨਾ ਸਨਮਾਨ ਦਿੱਤਾ ਮਹਾਰਾਜ ਨੇ ਕਿਹਾ ਸੀ। ਮਖਾਲਕ ਸਾਹਿਬ ਨੇ ਲਿਖਿਆ ਵੀ ਆਪਣੇ ਪੁੱਤ ਧੀ ਪਰਿਵਾਰ ਵਾਰ ਸਕਦੇ ਹਾਂ, ਪਰ ਸਿੱਖ ਦਾ ਵਚਨ ਨਹੀਂ ਅਸੀਂ ਸੰਗਤ ਦਾ ਕਿਹਾ ਛੱਡ ਸਕਦੇ। ਜੋ ਸੰਗਤ ਨੇ ਕਿਹਾ ਹੁਣ ਨਾਤਾ ਨਹੀਂ ਇਹ ਪ੍ਰਵਾਨ ਹੋਵੇਗਾ। ਸੱਚੇ ਪਾਤਸ਼ਾਹ ਜੀ ਨੇ ਫਿਰ ਅਖੀਰ ਪਾਤਸ਼ਾਹ ਕਹਿਣ ਲੱਗਾ, ਜੇ ਇਹ ਕੋਈ ਵੀ ਗੱਲ ਨਹੀਂ ਮੰਨ 2,00,000 ਰੁਪਈਆ ਜੁਰਮਾਨਾ ਦਿਓ। ਮਹਾਰਾਜ ਕਹਿੰਦੇ ਜੁਰਮਾਨਾ ਚੋਰਾਂ ਚੱਕਿਆਂ ਨੂੰ ਲੱਗਦਾ ਬਾਦਸ਼ਾਹ, ਇਹ ਗੁਰੂ ਨਾਨਕ ਦਾ ਘਰ ਹੈ, ਅਸੀਂ ਕੋਈ ਚੋਰੀ ਨਹੀਂ ਕੀਤੀ, ਕੋਈ ਕਿਸੇ ਨੂੰ ਦੁੱਖ ਨਹੀਂ ਦਿੱਤਾ ਪਰਜਾ ਨੂੰ। ਹਾਂ ਜੇ ਤੁਸੀਂ ਸਮਾਜ ਸੇਵੀ ਤੌਰ 'ਤੇ ਜੇ ਲੋੜ ਆ ਕਿਤੇ ਖੂਹ ਲਵਾਉਣਾ ਹੈ ਰਸਤੇ ਵਿੱਚ, ਤਾਂ ਅਸੀਂ ਗੁਰੂ ਘਰ ਵੱਲੋਂ ਪੈਸੇ ਦੇ ਸਕਦੇ ਹਾਂ, ਕੋਈ ਘਾਟਾ ਨਹੀਂ ਗੁਰੂ ਨਾਨਕ ਦੇ ਘਰ ਵਿੱਚ। ਪਰ ਜੇ ਤੂੰ ਜੁਰਮਾਨੇ ਦੇ ਤੌਰ 'ਤੇ ਕਵੇਂ, ਇੱਕ ਪੈਸਾ ਵੀ ਸਾਡੇ ਕੋਲ ਨਹੀਂ ਹੈ ਤੈਨੂੰ ਦੇਣ। ਫਿਰ ਕਹਿਣ ਲੱਗਾ ਤੁਸੀਂ ਇਸਲਾਮ ਕਬੂਲ ਕਰ ਲਓ, ਅਖੀਰਲੀ ਸ਼ਰਤ ਆ ਮੇਰੀ ਬਾਦਸ਼ਾਹ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬਿਲਕੁਲ ਨਹੀਂ, ਸਾਡਾ ਮਿਸ਼ਨ ਵੱਖਰਾ ਹੈ। ਜੇ ਇਹ ਸੱਚ ਨੂੰ ਧਾਰਨ ਕੀਤਿਆਂ ਸਾਡਾ ਇਹ ਸਰੀਰ ਨਾਸ਼ਵੰਤ ਹੈ, ਜੇ ਲੱਗਦਾ ਤਾਂ ਅਸੀਂ ਲਾਉਣ ਨੂੰ ਤਿਆਰ ਹਾਂ। ਸੱਚੇ ਪਾਤਸ਼ਾਹ ਜੀ ਨੇ ਕਿਸੇ ਗੱਲ 'ਤੇ ਵੀ ਸਮਝੌਤਾ ਨਹੀਂ ਕੀਤਾ। ਅਖੀਰ ਇਹਨੇ ਦੂਜੇ ਦੇ ਮੋਢੇ 'ਤੇ ਰੱਖ ਕੇ, ਜਿਵੇਂ ਆਪਾਂ ਕਹਿੰਦੇ ਹਾਂ, ਆਪ ਕੁਹਾੜਾ ਆਪ ਸੀ ਦਸਤਾ ਚੰਦੋ ਨੂੰ ਬਣਾ ਕੇ ਉਹਨੂੰ ਉਹਦੇ ਰਾਹੀਂ ਗ੍ਰਿਫਤਾਰੀ ਕਰਵਾ ਕੇ ਮਹਾਰਾਜ ਜੀ ਨੂੰ ਕਚਹਿਰੀ 'ਚੋਂ ਜਾਂਦਿਆਂ ਚੰਦੂ ਆਪਣੀ ਹਵੇਲੀ ਵਿੱਚ ਲੈ ਗਿਆ। 5 ਦਿਨ ਤਸੀਹੇ, ਪਹਿਲੇ ਦਿਨ ਭੁੱਖਾ ਪਿਆਸਾ ਰੱਖਿਆ ਗਿਆ ਵੀ 2,00,000 ਰੁਪਈਆ ਦੇਣਗੇ ਅਤੇ ਪਾਣੀ ਪੀਣ ਨੂੰ ਦੇਣਾ ਵਾ, ਜੇਠ ਦਾ ਮਹੀਨਾ ਸੀ ਅੱਜ ਦਿਨ, ਜੇ ਖਾਣ ਨੂੰ ਮੰਗਣਗੇ ਤਾਂ ਪਹਿਲਾਂ 2,00,000 ਰੁਪਈਆ ਲੈਣਾ, ਇੱਥੋਂ ਤੱਕ ਖੜੋਣ ਵੀ ਨਹੀਂ ਦੇਣਾ, ਇੱਕ ਥਾਂ ਬੈਠੇ ਰੱਖ। ਕੈਦ ਕਰਕੇ ਮਹਾਰਾਜ ਜੀ ਨੂੰ ਪਹਿਲੇ ਦਿਨ ਭੁੱਖੇ ਪਿਆਸ, ਦੂਜੇ ਦਿਨ ਦੇਗ ਦੇ ਵਿੱਚ ਉਬਾਲੇ ਦਿੱਤੇ ਗਏ ਗਰਮ ਪਾਣੀ ਕਰ। ਤੀਜੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ। ਚੌਥੇ ਦਿਨ ਸੀਸ ਉੱਪਰ ਰੇਤਾ ਵੀ ਪਾਇਆ ਗਿਆ। 5 ਦਿਨ ਤਸੀਹੇ ਦਿੱਤੇ, ਸੱਚੇ ਪਾਤਸ਼ਾਹ ਜੀ ਡੋਲ ਰਹੇ ਸਾਈਂ ਮੀਆਂ ਮੀਰ, ਕਈ ਇਤਿਹਾਸਕਾਰਾਂ ਤਾਂ ਲਿਖਿਆ ਉੱਥੇ ਆ ਗਏ ਸੀ, ਪਹੁੰਚ ਗਏ। ਜਹਾਂਗੀਰ ਨੂੰ ਕਿਹਾ, ਉਹ ਉੱਥੋਂ ਟਲ ਗਿਆ ਸੀ ਇੰਨੇ ਸਮੇਂ, ਉਹਨੇ ਨਹੀਂ ਮੰਨੀ, ਨਹੀਂ ਸੁਣੀ। ਔਰ ਅੰਦਰ ਗਏ ਸਾਈਂ ਮੀਆਂ ਮੀਰ, ਕਹਿਣ ਲੱਗੇ ਮਹਾਰਾਜ ਇੱਕ ਮੈਨੂੰ ਹੁਕਮ ਕਰੋ, ਮੈਂ ਦਿੱਲੀ ਅਤੇ ਲਾਹੌਰ ਦੀ ਅਟਨੈਟ ਖੜਕਾ ਦੂੰ, ਤਬਾਹ ਕਰ ਦੂੰ, ਇੰਨੀ ਸ਼ਕਤੀ ਰੱਖਦਾ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਈਂ ਜੀ ਇਹ ਨਹੀਂ ਸੋਭਦਾ ਹੈ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਨਹੀਂ, ਰੱਬ ਦੇ ਭਗਤਾਂ ਨੂੰ ਭਾਣਾ ਮੰਨਣਾ ਚਾਹੀਦਾ ਹੈ, ਆਤਮਿਕ ਸ਼ਕਤੀ ਨੂੰ ਸਰੀਰ ਦੀ ਰੱਖਿਆ ਵਾਸਤੇ ਨਹੀਂ ਵਰਤਣਾ ਚਾਹੀਦਾ, ਸਗੋਂ ਆਮ ਲੋਕਾਂ ਆਦਰਸ਼ ਉੱਚਾ ਸੁੱਚਾ ਆਦਰਸ਼ ਦੇਣ ਵਾਸਤੇ ਜੋ ਕੌਮ ਦੇ ਆਗੂ ਹੁੰਦੇ ਨੇ ਉਹਨਾਂ ਨੂੰ ਪੂਰਨੇ ਪਾਉਣੇ ਪੈਂਦੇ। ਇਹ ਅਸੀਂ ਆਦਰਸ਼ ਪੂਰਨੇ ਪਾ ਰਹੇ ਹਾਂ। ਔਰ ਆਤਮਾ ਸਦਾ ਸੰਗ ਹੈ, ਤਨ ਮਿਥਿਆ ਪ੍ਰਪੰਚ ਹੈ, ਸੰਸਾਰ ਇਹਦਾ ਮੋਹ ਨਹੀਂ ਕਰਨਾ ਚਾਹੀਦਾ। ਆਤਮਾ ਸਾਡੀ ਅਲੱਗ ਹੈ, ਉਹ ਆਪਣੇ ਆਨੰਦ ਵਿੱਚ ਹੈ। ਔਰ ਇੰਨੇ ਤਸੀਹੇ ਦਿੱਤੇ ਗਏ, ਪਰ ਜਿਹੜੀ ਆਤਮਾ ਸੀ, ਜਿਵੇਂ ਹਰਿਮੰਦਰ ਸਾਹਿਬ ਬੈਠੇ ਹੁੰਦੇ ਸੀ, ਚਿੱਤ ਕੀ ਬ੍ਰਿਤ ਏਕ ਸਮ ਤੈਸੇ, ਨਿਜਾਨੰਦ ਮੈਂ ਪੂਰਬ ਜੈਸੇ, ਸੋ ਤਨ ਪੀੜਾ 'ਤੇ ਡਿੱਗੀ ਨਾ ਸੋਈ, ਮੇਰ ਹਿਲਾਏ ਨਾ ਜਿਮ ਨਰ ਕੋਈ। ਜਿਵੇਂ ਸੁਮੇਰ ਪਰਬਤ ਨੂੰ ਕੋਈ ਹਿਲਾ ਨਹੀਂ ਨਾ ਸਕਦਾ, ਤਨ 'ਤੇ ਬਹੁਤ ਕਸ਼ਟ ਆਇਆ, ਪਰ ਉਹ ਚਿੱਤ ਬਿਰਤੀ ਨੂੰ ਕੋਈ ਡੇਗ ਨਹੀਂ ਸਕਿਆ। ਡਿਗਾ ਨਾ ਡੋਲਾ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਸੋ ਆਪ ਜੀ ਦੇ ਸ਼੍ਰੀ ਮੁਖਵਾਕ ਨੇ ਅੱਜ ਵੀ ਇਹੀ ਆਏ ਨੇ ਹੁਣ ਜੋ ਸਹਿਜ ਪਾਠਾਂ ਦੇ ਭੋਗ ਪਾਏ ਸੀ। ਐਸੀ ਅਵਸਥਾ ਜਿਹਦਾ ਬਿਆਨ ਕੀਤਾ ਸੀ, ਡੇਗ ਨਹੀਂ ਸਕਿਆ ਦੁਸ਼ਮਣ, ਬਹੁਤ ਤੱਤਾ ਬਾਹਰੋਂ ਕੀਤਾ, ਪਰ ਗੁਰਦਾਤਾ ਗੁਰ ਹਿਵਾ ਘਰ ਗੁਰਦੀਪਕ ਤੇ ਹੋ ਲੋਏ। ਸੱਚੇ ਪਾਤਸ਼ਾਹ ਬਰਫ਼ ਦਾ ਘਰ ਆ, ਹੁਣ ਬਰਫ਼ ਦੇ ਉੱਪਰ ਪਈ ਉੱਪਰ ਅੱਗ ਸੁੱਟੀ ਜਾ, ਉਹਨੂੰ ਕੀ ਫਰਕ, ਉਹ ਕੁਝ ਨਹੀਂ ਕਰ ਸਕਦਾ। ਇਵੇਂ ਹੀ ਚਾਰ ਚਪੇਰੇ ਤੋਂ ਚੰਦੂ ਨੇ ਅੱਗ ਬਾਲੀ, ਉੱਪਰੋਂ ਸੂਰਜ ਤਪਿਆ ਹੋਇਆ ਸੀ, ਸੀਸ ਦੇ ਵਿੱਚ ਤੱਤੇ ਰੇਤ ਦੇ ਕੜਛੇ ਪੈ ਰਹੇ ਸਨ, ਪਰ ਇੱਕੋ ਇੱਕ ਠੰਡੇ ਸਨ। ਚਾਰ ਛਪੇਰਾ ਤਪਿਆ ਹੋਇਆ ਸੀ, ਇੱਥੋਂ ਤੱਕ ਕਿ ਬੰਨੇ ਹੋਏ ਰੱਸਿਆਂ ਦੇ ਨਾਲ ਸਿੱਖਾਂ ਦੇ ਮਨ ਵੀ ਬਹੁਤ ਤਪੇ ਹੋਏ ਸੀ ਦਰਵਾਜ਼ੇ ਵਿੱਚ ਜੋ ਵੇਖ ਰਹੇ ਸੀ, ਔਰ ਇੱਕੋ ਹੀ ਠੰਡੇ ਸੀ, ਸਭ ਤੱਤੇ ਇੱਕ ਠੰਡਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਬਰਫ਼ ਦਾ ਘਰ ਗੁਰੂ ਦੀ ਅਵਸਥਾ ਕਿੰਨੀ ਠੰਡੀ, ਕਿੰਨੀ ਸ਼ਾਂਤੀ ਹੈ। ਤਾਂ ਹੀ ਆਪਾਂ ਕਹਿੰਦੇ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਨਾਮ ਬਾਣੀ ਕੇ ਬੋਹਿਤ। ਮਹਾਰਾਜ ਜੀ ਨੇ ਅਵਸਥਾ ਗੁਰੂ ਦੀ ਕਿੱਡੀ ਵੱਡੀ ਵਸਤ, ਸਾਈਂ ਮੀਆਂ ਮੀਰ ਜੀ ਨੇ ਮੱਥਾ ਟੇਕਿਆ, ਕਿਹਾ ਸਾਈਂ ਜੀ ਇਹ ਨਹੀਂ ਸੋਭਦਾ, ਵਾਹਿਗੁਰੂ ਦੇ ਭਾਣੇ ਵਿੱਚ ਵੇਖੋ ਤੁਹਾਡੇ ਮਹਾਂਪੁਰਸ਼ ਤੇ ਕਹਿ ਗਏ ਨੇ ਕਿ ਸੋ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਉਹ ਐਸਾ ਭਗਤ ਸਦਾਏ। ਇਹ ਤਾਂ ਬਾਬਾ ਫਰੀਦ ਜੀ ਕਹਿ ਗਏ ਨੇ, ਨਹੀਂ ਹੰਕਾਰ ਕਰਨਾ, ਮਾਣ ਕਰਨਾ। ਔਰ ਉਹਨਾਂ ਵੀ ਕਹਿ ਦਿੱਤਾ ਸੀ ਕਿ ਮੈਂ ਸ਼ੰਕਾ ਕੀਤੀ ਸੀ ਬ੍ਰਹਮ ਗਿਆਨੀ ਕਹਿ ਧੀਰ ਜੇਕ ਜਿਉਂ ਬਸਦਾ ਕੋਹ ਖੋਦਾ ਕੋਹ ਚੰਦਨ ਲੇਪ। ਫਿਰ ਉਹਨੇ ਕਿਹਾ ਮਹਾਰਾਜ ਧੰਨ, ਮੈਂ ਸਾਹਮਣੇ ਵੇਖ ਲਿਆ ਜੋ ਸ਼ੰਕਾ ਆਈ ਸੀ। ਉਹਨੇ ਕਿਹਾ ਹੋਏ ਵਿਦੇਹੀ ਰਹੇ ਦ੍ਰਿੜ ਬ੍ਰਹਮ ਗਿਆਨੀ ਨੀਕ। ਇਹ ਸਾਈਂ ਮੀਆਂ ਮੀਰ ਜੀ ਦੇ ਬਚਨ ਨੇ ਜੋ ਇਤਿਹਾਸਕਾਰਾਂ ਲਿਖੇ, ਜੋ ਵਰਨਿਓ ਮਦ ਸੁਖਮਣੀ ਪਾਲ ਦਿਖਾ ਲਿਓ ਠੀਕ। ਜੋ ਸੁਖਮਣੀ ਸਾਹਿਬ ਵਿੱਚ ਕਿਹਾ ਸੀ ਸਾਹਮਣੇ ਪਾਲ ਕੇ ਵਿਖਾਇਆ ਵਾ। ਥੋੜ੍ਹਾ ਜਿੰਨਾ ਵੀ ਸੁਭਾਅ ਵਿੱਚ ਕੋਈ ਮਹਾਰਾਜ ਜੀ ਨੇ ਫਰਕ ਨਹੀਂ ਪੈਣ ਦਿੱਤਾ, ਇੱਕ ਸਮਾਨ ਵਸਤ ਤਤੀਆਂ ਤਵੀਆਂ 'ਤੇ ਬੈਠ ਕੇ ਭਾਣਾ ਮੰਨਣ ਦਾ ਆਦਰਸ਼ ਦ੍ਰਿੜਾਇਆ। ਸ਼ਹੀਦਾਂ ਦੇ ਸਰਤਾਜ ਖਵਾਏ ਨੇ, ਜੁਰਮਾਨੇ ਲੱਗੇ ਸੀ ਘਰ ਘਾਟ ਜਪਤ ਕਰਨ ਵਾਸਤੇ। ਇਹ ਸ਼ਹੀਦੀ ਨੇ ਐਸੀ ਪਰੰਪਰਾ, ਐਸੇ ਪੂਰਨੇ ਪਾਏ ਨੇ ਸਿੱਖਾਂ ਅੰਦਰ, ਭਾਣਾ ਮੰਨਣ ਦਾ ਜਜ਼ਬਾ ਭਰਿਆ। ਉਸ ਤੋਂ ਬਾਅਦ ਸਿੱਖ ਆਰਿਆਂ ਨਾਲ ਚੀਰੇ ਗਏ, ਬੰਦ ਬੰਦ ਕਟਵਾਏ, ਜੇਲ੍ਹਾਂ ਹੋਈਆਂ, ਜੁਰਮਾਨੇ ਭਰੇ, ਘਰ ਘਾਟ ਜਪਤ ਹੋਏ, ਆਮ ਕਤਲੇਆਮ ਹੋਇਆ, ਕਿਹੜੇ ਸਾਕੇ ਨਹੀਂ ਹੋਏ। ਸਿੱਖਾਂ ਨੇ ਭਾਣਾ ਮੰਨਣਾ ਦ੍ਰਿੜ ਕਰਕੇ ਸਭ ਕੁਝ ਝੱਲਿਆ, ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ ਅੱਜ ਤੱਕ। ਤੁਹਾਨੂੰ ਇਹ ਸ਼ਹੀਦੀ ਕੌਮ ਵਾਸਤੇ ਐਸੇ ਪੂਰਨੇ ਪਾ ਗਈ, ਔਰ ਸ਼ਹੀਦ ਦੇ ਖੂਨ ਨੂੰ ਵਿਆਜ ਬਹੁਤ ਲੱਗਦਾ ਹੈ, ਉਹ ਵੀ ਗੁਰੂ ਦੀ ਸ਼ਹੀਦੀ। ਅਤੇ ਦੁਸ਼ਮਣ ਹੁਕਮਰਾਨ ਕਹਿੰਦਾ ਸੀ ਹਰਿਮੰਦਰ ਬਣ ਗਿਆ ਵਾ, ਤੀਜਾ ਪੰਥ ਪੈਦਾ ਹੋ ਗਿਆ, ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋ ਗਏ ਨੇ। ਇਹ ਸ਼ਹੀਦੀ ਤੋਂ ਬਾਅਦ ਅਣਖ ਗੈਰਤ ਦਾ ਸਬੂਤ, ਸੌ ਮੀਰੀ ਪੀਰੀ ਦਾ ਜਜ਼ਬਾ ਸ਼੍ਰੀ ਅਕਾਲ ਤਖਤ ਸਾਹਿਬ ਹੋਂਦ ਵਿੱਚ ਆਉਂਦਾ ਵਾ। ਇਹ ਸ਼ਹੀਦੀ ਤੋਂ ਬਾਅਦ ਦੁਸ਼ਮਣ ਉਹਨੂੰ ਵੀ ਬੰਦ ਕਰਨਾ ਚਾਹੁੰਦਾ ਸੀ, ਔਰ ਇਹ ਗੁਰੂ ਸਾਹਿਬ ਦੀ ਸ਼ਹੀਦੀ ਦੀ ਦੇਣ ਬਹੁਤ ਵੱਡੀ ਹੈ। ਅਮਰ ਦੀ ਨਿਆਈ ਇਹ ਸ਼ਹੀਦੀ ਹੋਈ ਕੌਮ ਵਾਸਤੇ। ਅੱਜ ਤੱਕ ਕੌਮ ਅਡੋਲ ਰਹਿ ਕੇ ਹਜ਼ਾਰਾਂ ਨੇ, ਲੱਖਾਂ ਸਿੱਖਾਂ ਨੇ ਸੋ ਤਸੀਹੇ ਝੱਲ ਕੇ ਸੀ ਨਹੀਂ ਕੀਤੀ, ਸਿੱਖੀ ਨਹੀਂ ਛੱਡੀ, ਉਲਾਮੇ ਨਹੀਂ ਦਿੱਤੇ। ਮਨ ਮੀਠ ਤੁਹਾਰੋ ਕੀਓ ਤੇਰਾ ਕੀਆ ਮਿੱਠਾ ਲਾਗੈ ਦੇ ਪੂਰਨੇ ਪਾਉਂਦੇ, ਸ਼ਹੀਦੀ ਜਾਮ ਪੀਤੇ ਨੇ ਕੌਮ ਨੇ, ਕੁਰਬਾਨੀਆਂ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। 420 ਸਾਲਾਂ ਸ਼ਹੀਦੀ ਦਿਹਾੜਾ ਆਪਾਂ ਮਨਾਇਆ ਹੈ, ਸੋ 1606 ਈਸਵੀ ਵਿੱਚ ਜੇਠ ਸੂ ਦੀ ਚੌਥ, ਅਤੇ ਹੁਣ 26 ਜਾ ਰਿਹਾ ਹੈ। ਅੱਜ ਤੱਕ ਸ਼ਹੀਦੀਆਂ ਦੇ ਦੌਰ ਅੱਜ ਵੀ ਇਹੋ ਹੀ ਰੱਟਾ ਹੈ, ਉਹ ਇਹੋ ਹੀ ਕਹਿ ਰਹੇ ਨੇ ਕਿ ਸਿੱਖ ਹਿੰਦੂਆਂ ਵਿੱਚੋਂ ਨੇ, ਅਸੀਂ ਰਲ ਗੱਡ ਕਰਨੇ, ਵੱਖਰੀ ਕੌਮ ਨਹੀਂ ਹੈ, ਇਹ ਹੀ ਅੱਜ ਰੌਲਾ ਹੈ। ਲੇਕਿਨ ਨਹੀਂ ਹੋਣਾ ਹੈ, ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ, ਦੇਹੋ ਸੱਜਣ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ। ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸਿੰਘ ਧੰਨਵਾਦੀਆਂ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਜੀ ਦੇ, ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਸ ਸੰਬੰਧ ਵਿੱਚ ਆਪ ਜੀ ਨੂੰ ਕਥਾ ਸਰਵਣ ਕਰਾਈ। ਬਹੁਤ ਬਹੁਤ ਉਹਨਾਂ ਦੇ ਧੰਨਵਾਦ। ਅੱਜ ਦੇ ਸਮਾਗਮ ਸ਼ਾਂਤੀ ਦੇ ਪੰਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਸਮਰਪਿਤ ਨੇ। ਉਸਦੇ ਸੰਬੰਧ ਅੱਜ ਦੇ ਸਮਾਗਮ ਚੱਲ ਰਹੇ ਨੇ। ਅੱਜ ਦੇ ਲੰਗਰਾਂ ਦੀ ਸੇਵਾ ਭਾਈ ਸਰਨਜੀਤ ਸਿੰਘ ਸਾਰਿੰਗ, ਸਰਮੋਹਨ ਸਿੰਘ ਜੀ ਸੋਢੀ ਦੇ ਪਰਿਵਾਰ ਵੱਲੋਂ ਕਰਵਾਈ ਰਹੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਇਹ ਅੱਜ ਦੇ ਲੰਗਰਾਂ ਦੀ ਸੇਵਾਵਾਂ 'ਤੇ ਨਿਭਾ ਰਹੇ ਨੇ। ਜੋ ਆਉਣ ਵਾਲੇ ਸਮਾਗਮ ਨੇ ਗੁਰੂ ਘਰ ਦੇ ਵਿੱਚ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਗੁਰਪੁਰਬ ਦੀ ਖੁਸ਼ੀ ਵਿੱਚ ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ 26 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 28 ਤਰੀਕ ਨੂੰ ਭੋਗ ਪੈਣਗੇ। ਉਹਦੇ ਸੰਬੰਧ ਵਿੱਚ ਹੀ ਕੀਰਤਨੀ ਸਮਾਗਮ ਹੋਣ ਜਾ ਰਿਹਾ ਹੈ, ਜਿਹਦੇ ਵਿੱਚ ਸਾਡੇ ਕੋਲ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ, ਭਾਈ ਹਰਚੰਦ ਸਿੰਘ ਜੀ ਖਾਲਸਾ ਸਾਬਕਾ ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ 25 ਤਰੀਕ ਤੋਂ ਪਹੁੰਚ ਰਹੇ ਨੇ, ਸ਼ਾਮਾਂ ਦੀ ਦੀਵਾਨ ਵਿੱਚ ਹਾਰੂ ਹਾਜ਼ਰੀ ਪਾਣਗੇ ਅਤੇ 28 ਤਰੀਕ ਨੂੰ ਦਿਨੇ ਐਤਵਾਰ ਵਾਲੇ ਦਿਨ ਹਾਜ਼ਰੀ ਪਾਣਗੇ। ਸੋ ਸੰਗਤਾਂ ਨੂੰ ਬੇਨਤੀ ਆ, ਆਓ ਆਪਾਂ ਇਸ ਕੀਰਤੀ ਸਮਾਗਮ ਦਾ ਗੁਰੂ ਘਰ ਵਿਖੇ ਪਹੁੰਚ ਕੇ ਬਾਣੀ ਦਾ ਲਾਹਾ ਲਈਏ, ਵੱਧ ਤੋਂ ਵੱਧ ਹਾਜ਼ਰੀਆਂ ਲਵਾਈਏ। ਇੱਕ ਬੇਨਤੀ ਹੈ ਸਾਡੇ ਕੋਲ, ਭਾਈ ਸਾਹਿਬ ਐਡਵੋਕੇਟ ਬਲਵੀਰ ਸਿੰਘ ਹਾਈ ਕੋਰਟ ਦੇ ਵਕੀਲ, ਉਹਨਾਂ ਦੀ ਧਰਮ ਪਤਨੀ ਡਾਕਟਰ ਦਵਿੰਦਰਜੀਤ ਕੌਰ ਜੀ, ਜੋ ਕਿ ਸਾਡੇ ਸਿੰਘਾਂ ਦੇ ਉੱਥੇ ਫਰੀ ਹੈਲਪ ਕਰਦੇ ਨੇ ਕਚਹਿਰੀਆਂ ਵਿੱਚ, ਉਹਨਾਂ ਦੀਆਂ ਜ਼ਮਾਨਤਾਂ ਕਰਾਉਣ ਦੇ ਵਿੱਚ ਸਾਡੇ ਗੁਰੂ ਘਰ ਵੱਲੋਂ ਹਮੇਸ਼ਾ ਹੀ ਜੋ ਸਿੰਘਾਂ ਦੀ ਮਦਦ ਕਰਦੇ ਆ, ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਦਿੱਤੀ ਜਾਂਦੀ ਹੈ, ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ। ਦੋਹਾਂ ਭਾਈ ਬਲਵੀਰ ਸਿੰਘ ਅਤੇ ਬਲਵੀਰ ਸਿੰਘ ਨੂੰ ਧਰਮ ਪਤਨੀ ਰਵਿੰਦਰ ਕੌਰ ਨੂੰ ਗੁਰੂ ਘਰ ਦੇ ਸਰੂਪੋ ਬਖਸ਼ ਗੁਰੂ ਘਰ ਦੀ ਹੈੱਡ ਗ੍ਰੰਥੀ ਸਾਹਿਬ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ।

0: ਸਾਡੇ ਨਗਰ ਕੀਰਤਨ ਬੈਚ ਸੇਵਾਵਾਂ ਨਿਭਾਉਣ ਵਾਲੇ ਜਿਹੜੇ ਵੀ ਪੁਰਾਣੇ ਸੇਵਾਵਾਂ ਨਿਭਾਈਆਂ ਉਹਨਾਂ ਨੂੰ ਵੀ ਇਸ ਰੁਪਏ ਦੀ ਬਖਸ਼ਿਸ਼। ਭਾਈ ਬਲਵੀਰ ਸਿੰਘ ਜੀ ਗਿੱਲ ਉਹਨਾਂ ਨੂੰ ਬੇਨਤੀ ਆ, ਉਹ ਆ ਕੇ ਇਸ ਰੁਪਏ ਲੈਣ ਦੀ ਕਿਰਪਾਲਤਾ ਕਰਨ। ਗੁਰਚਰਨ ਸਿੰਘ ਨੂੰ ਵੀ ਬੇਨਤੀ ਆ, ਉਹ ਵੀ ਆ ਕੇ ਇਸ ਰੁਪਏ ਲੈਣ ਦੀ ਕਰਨ। ਇਹਨਾਂ ਨੇ ਵੀ 3 ਦਿਨ ਲਗਾਤਾਰ ਉੱਥੇ ਦਾਸ ਦੇ ਨਾਲ ਸ਼ੋਭੇਰ ਵਿਖੇ ਵੀਰ ਸਿਕੰਦਰ ਵਿਖੇ ਬਹੁਤ ਸਵਾਮ ਮਨਵਾਈਆਂ। ਇਹਨਾਂ ਦਾ ਵੀ ਜਿਹਨਾਂ ਵੀਰਾਂ ਨੇ ਵੀ ਮਾਤਾਵਾਂ ਭੈਣਾਂ ਨੇ ਗੁਰਦੁਆਰਾ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨ ਜਿਹਨਾਂ ਨੇ ਨਗਰ ਕੀਰਤਨ ਮੈਂ ਸਵਾਵਾਂ ਨਿਭਾਈਆਂ। ਜੇ ਕੋਈ ਰਹਿ ਗਿਆ ਹੋਵੇ ਦਾਸ ਨੂੰ ਆਪਣਾ ਨਾਂ ਦੱਸ ਸਕਦਾ, ਆਉਣ ਵਾਲੇ ਸਮਾਗਮ ਵਿੱਚ ਉਹਨਾਂ ਨੂੰ ਵੀ ਸਮਾਪਤ ਕਰਿਆਗਾ। ਵਲਈ ਸੋ ਨਿਹਾਲ ਸਤਿਕਾ। ਹੁਣ ਸਾਡੇ ਕੋਲ ਜੋ ਸਾਬਕਾ ਹਜ਼ੂਰੀ ਰਾਜਾ ਭਾਈ ਜਸਵੀਰ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ, ਉਹਨਾਂ ਕੋਲ ਉਹਨਾਂ ਦਾ ਟਾਈਮ ਹੈ 12:45 ਤੱਕ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਨਗੇ। ਇਹਨਾਂ ਦਾ ਅੱਜ ਆਖਰੀ ਦੀਵਾਨ ਆ। ਇਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ 3 ਵੀਕਾਂ ਤੋਂ ਇੱਥੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਆਓ ਉਹਨਾਂ ਤੋਂ ਹੁਣ ਆਪਾਂ ਗੁਰੂ ਘਰ ਦੇ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਪਰਮ ਸਤਿਕਾਰਯੋਗ ਗੁਰੂ ਰੂਪ ਸਤ ਸਿੰਘ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਆਪ ਜੀ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋ। ਆਓ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਆਪਾਂ ਸਾਰਿਆਂ ਨੇ ਸ਼ਬਦ ਗਾਇਨ ਕਰਕੇ ਰਸਨਾ ਦੁਆਰਾ ਸ਼ਰਧਾਂਜਲੀ ਅਰਪਣ ਕਰਨੀ ਹੈ। ਕੋਟਾਨ ਕੋਟ ਉਹਨਾਂ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਗੁਰਸਿੱਖੀ ਵਾਸਤੇ ਸ਼ਹੀਦੀ ਦਾ ਜਾਮ ਪੀਤਾ। ਆਓ ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ, ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ।

0: ਗੋਦ ਵਿੱਚ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸਿੰਘ ਜੀਓ, ਜਿਤਨਾ ਸਮਾਂ ਹੁਕਮ ਹੋਇਆ ਸੀ ਆਪ ਜੀ ਦੀ ਸੇਵਾ ਵਿੱਚ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ, ਕੀਰਤਨ ਕਰਦਿਆਂ ਹੋਇਆਂ ਦੱਸ ਰਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣਯੋਗ ਹੈ ਜੀਓ। ਪ੍ਰਬੰਧਕ ਕਮੇਟੀ ਦੇ ਪਿਆਰ ਸਦਕਾ, ਸਹਿਯੋਗ ਸਦਕਾ 3 ਹਫ਼ਤੇ ਇਸ ਗੁਰੂ ਘਰ ਵਿਖੇ ਗੁਰੂ ਕੀ ਸੰਗਤ ਦਾ ਸੇਵਾ ਕਰਨ ਦਾ ਸੁਭਾਗ ਪਹਿਲੀ ਵਾਰ ਪ੍ਰਾਪਤ ਹੋਇਆ ਹੈ। ਇਹ ਮੇਰੇ ਵੀਰ ਸਰਦਾਰ ਸਾਹਿਬ ਸਿੰਘ ਜੀ ਦੇ ਉਪਰਾਲੇ ਸਦਕਾ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਹੋਏ ਨੇ। ਉਹਨਾਂ ਨੇ ਇਹ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਾਏ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸੇਵਾਦਾਰ, ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਸਾਰਿਆਂ ਨੇ ਬਹੁਤ ਪਿਆਰ ਦਿੱਤਾ ਜੀ, ਸਭ ਵੱਲੋਂ ਬਹੁਤ ਪਿਆਰ ਮਿਲਿਆ। ਇੰਨੇ ਸਮੇਂ ਦੌਰਾਨ ਸੇਵਾ ਕਰਦਿਆਂ, ਕੀਰਤਨ ਕਰਦਿਆਂ ਕੋਈ ਅਵਗਿਆ ਰਹਿ ਗਈ ਹੋਵੇ, ਕੋਈ ਗਲਤੀ ਹੋ ਗਈ ਹੋਵੇ ਤਾਂ ਦਾਸ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਹੈ ਜੀ। ਅੱਗੇ ਤੋਂ ਵੀ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਹੀ ਗੁਰੂ ਕੀ ਸੰਗਤ ਦੀਆਂ ਅਸੀਸਾਂ ਮਿਲਦੀਆਂ ਰਹਿਣ। ਪਿਆਰ ਨਾਲ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਚੌਥ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹੀਰ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਧੰਨਵਾਦੀ ਹਾਂ ਸਾਬਕਾ ਹਜ਼ੂਰੀ ਰਾਗੀ ਸਭਾ ਜਸ ਸਿੰਘ ਖਾਲਸਾ ਜੀ, ਜਿਨ੍ਹਾਂ ਨੇ ਸੰਗਤਾਂ ਨੂੰ 3 ਵੀਕਾਂ ਤੋਂ ਗੁਰਬਾਣੀ ਸਾਧ ਕੀਰਤਨ ਸਰਵਣ ਕਰਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਪਹੁੰਚਿਆਂ ਦਾ ਗੁਰਦੁਆਰਾ ਪੰਜਾਬ ਕਮੇਟੀ ਵੱਲੋਂ ਇਹਨਾਂ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੂੰ ਬੇਨਤੀ ਕੀਤੀ ਹੈ ਗੁਰੂ ਘਰ ਦੀ ਬਖਸ਼ਿਸ਼ ਰੂਪੋ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ।

ਭਾਈ ਰਵਿੰਦਰ ਸਿੰਘ ਜੀ ਨਾਲ ਨਗਰ ਕੀਰਤਨ ਮੈਂ ਸਵਾਨ ਹੋਈ, ਉਹਨਾਂ ਨੂੰ ਵੀ ਬੇਨਤੀ ਹੈ ਸਰੂਪਾ ਲੈਣ ਦੀ ਕਿਰਪਾਲਤਾ ਕਰਨ ਜੀ। ਅੱਜ ਦੇ ਸਮਾਗਮ ਦੇ ਲੰਗਰਾਂ ਦੀ ਸੇਵਾ ਭਾਈ ਸਨਮੋਹ ਸਿੰਘ ਸੋਢੀ ਸਾਡੀ ਸਾਰ ਪਰਿਵਾਰ ਵੱਲੋਂ ਕਰਵਾਈ, ਉਹਨਾਂ ਨੂੰ ਵੀ ਬੇਨਤੀ ਆ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਲੈਣ ਦੀ ਕਿਰਪਾਲ ਕਰਨ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਉਣ ਵਾਲੇ ਗੁਰੂ ਘਰ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਜ ਦੇ ਸਮਾਗਮ, ਗੁਰੂ ਦੇ ਅਰਜਨ ਦੇਵ ਦੇ ਸ਼ਹੀਦੀ ਸਮਾਗਮ ਨੂੰ ਸਮਰਥ ਆਪਣੇ ਆਉਣ ਵਾਲੇ ਸਮਾਗਮ ਜੋ ਅਗਲੇ ਵੀਕ ਸਮਾਗਮ ਹੈ ਗੁਰੂ ਘਰ ਦੇ ਵਿਖੇ, ਗੁਰੂ ਅਰਜਨ ਦੇਵ ਜੀ ਦੇ ਵਿਆਹ ਗੁਰਪੁਰਬ ਦੇ ਸੰਬੰਧ ਵਿੱਚ ਖੁਸ਼ੀ ਵਿੱਚ ਗੁਰੂ ਨਾਨਕ ਦੇ ਸੇਵਾ ਸੁਸਾਇਟੀ ਵੱਲੋਂ 26 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, 28 ਤਰੀਕ ਨੂੰ ਭੋਗ ਪੈਣੇ ਨੇ, ਉਸਦੇ ਸੰਬੰਧ ਵਿੱਚ ਹੀ ਕੀਰਤਨ ਸਮਾਗਮ ਹੋਣ ਜਾ ਰਿਹਾ ਹੈ ਜੋ 26 ਤਰੀਕ ਤੋਂ ਲੈ ਕੇ 25 ਤਰੀਕ ਨੂੰ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ, ਹਰਚਰਨ ਸਿੰਘ ਜੀ ਖਾਲਸਾ ਸਾਬਕਾ ਹਜ਼ੂਰੀ ਜਾਦੀ ਰਾਗੀ ਜਥਾ ਦਰਬਾਰ ਸਾਹਿਬ ਤੋਂ ਸਾਡੇ ਕੋਲ ਪਹੁੰਚ ਰਹੇ ਨੇ, ਜੋ ਸ਼ਾਮਾਂ ਦੇ ਦੀਵਾਨ ਵਿੱਚ 25, 26, 27 ਤਰੀਕ ਨੂੰ, 28 ਤਰੀਕ ਨੂੰ ਐਤਵਾਰੇ ਬਾਅਦ ਦਿਨਾਂ ਦੇ ਦੀਵਾਨ ਵਿੱਚ ਹਾਜ਼ਰੀ ਪਾਲ ਗਏ। ਸੂਹ ਸੰਗਤ ਨੂੰ ਬੇਨਤੀ ਆ ਵੱਧ ਚੜ੍ਹ ਕੇ ਆਪਣੇ ਗੁਰੂ ਘਰ ਵਿਖੇ ਹਾਜ਼ਰੀਆਂ ਲਵਾਈਏ। ਬਾਕੀ ਮੈਂ ਆਲਰੇਡੀ ਇੱਕ ਹੋਰ ਬੇਨਤੀ ਕਰਦੇ ਹਾਂ, ਟੋ ਟਰੱਕ ਨੂੰ ਆਲਰੇਡੀ ਕਾਲ ਕਰ ਦਿੱਤੀ ਗਈ ਆ, ਚਾਰ ਦੋ ਗੱਡੀਆਂ ਜਿਹੜੀਆਂ ਆ CJL 1548 CTT ਇਹ ਹੈਗੀ ਆ CTT 7962 ਇਹ ਗੱਡੀਆਂ ਫਾਇਰ ਲਾਈਨ 'ਤੇ ਲੱਗੀਆਂ, ਉਹ ਟੋ ਹੋਣ ਜਾ ਰਹੀਆਂ ਨੇ। ਅੱਜ ਅਸੀਂ ਅਨਾਊਂਸਮੈਂਟ ਕਰਤੀ ਆ, ਅਗਲੀ ਵੀਕ ਤੋਂ ਕੋਈ ਅਨਾਊਂਸਮੈਂਟ ਨਹੀਂ ਹੋਵੇਗੀ, ਜਿਹੜੀ ਵੀ ਗੱਡੀ ਲੱਗੀ ਹੋਈ ਟੋ ਹੋਵੇਗੀ ਚਾਹੇ ਕਿਸੇ ਦੀ ਹੋਵੇ, ਇਸ ਦਾ ਸਾਨੂੰ ਕੋਈ ਉਹਦਾ ਜ਼ਿੰਮੇਵਾਰ ਆਪ ਹੋਵੇਗਾ। ਦੂਜੀ ਇੱਕ ਗੱਡੀ ਆ CUZ 6912 ਰੈੱਡ ਕਲਰ ਦੀ ਕਾਰ ਆ, ਇੱਕ ਹੈਗੀ ਆ CTT 7337 ਜੋ ਹੈਂਡੀਕੈਪ ਪਾਰਕ ਦੇ ਵਿੱਚ ਲੱਗੀ ਹੋਈ ਆ। ਇਹ ਬੜੀ ਹੀ ਦੁੱਖਦਾਈ ਗੱਲ ਆ ਵੀ ਜੇ ਅਸੀਂ ਹੈਂਡੀਕੈਪ ਨਾ ਹੋਣ ਦੇ ਬਾਵਜੂਦ ਹੈਂਡੀਕੈਪ ਵਿੱਚ ਗੱਡੀ ਲਾਉਂਦੇ ਹਾਂ, ਜਿਹੜੀ ਹੈਂਡੀਕੈਪ ਵੀਰ ਆ ਉਹਨਾਂ ਨੂੰ ਪਾਰਕਿੰਗ ਨਹੀਂ ਮਿਲਦੀ। ਇਹ ਸਾਰੀਆਂ ਗੱਡੀਆਂ ਟੋ ਹੋਣਗੀਆਂ, ਉਹਦੇ ਜੁੰਮਰ ਆਪ ਹੋਣਗੇ। ਅੱਜ ਲਾਸਟ ਵਾਰੀ ਮੇਰੀ ਜਿਹੜੀ ਆ ਸਾਧ ਸੰਗਤ ਜੀ ਸਾਰਿਆਂ ਨੂੰ ਲੱਗਦਾ ਵੀ ਸੈਕਟਰੀ ਸਾਹਿਬ ਸਖ਼ਤ ਆ ਵੀ ਕੜੇ ਬੋਲਦੇ ਆ, ਅੱਜ ਮੈਂ ਸਾਫ਼ ਸ਼ਬਦਾਂ ਵਿੱਚ ਕੜੇ ਅਤੇ ਕਹਿ ਰਿਹਾ, ਆਉਣ ਵਾਲੇ ਸੰਡੇ ਤੋਂ ਕੋਈ ਅਨਾਊਂਸਮੈਂਟ ਵੀ ਨਹੀਂ ਹੋਵੇਗੀ। ਕਿਸੇ ਦੀ ਵੀ ਗੱਡੀ ਹੋਵੇ, ਚਾਹੇ ਮੇਰੀ ਗੱਡੀ ਕਿਉਂ ਨਾ ਹੋਵੇ, ਕਿਸੇ ਦੀ ਵੀ ਗੱਡੀ ਫਾਇਰ ਪਾਰਕ 'ਤੇ ਲੱਗੀ ਹੋਈ ਜਾਂ ਹੈਂਡੀਕੈਪ ਪਾਰਕ ਵਿੱਚ ਗੱਡੀ ਲੱਗੀ ਹੋਈ, ਉਹ ਗੱਡੀ ਟੋ ਹੋਵੇਗੀ, ਹਰ ਹਾਲਤ ਵਿੱਚ ਹੋਵੇਗੀ। ਇਸ ਕਰਕੇ ਹੁਣ ਜਿਹੜੀਆਂ ਬੇਨਤੀਆਂ ਕਰ ਕਰਕੇ ਥੱਕ ਗਏ ਹਾਂ, ਸਾਨੂੰ ਜੋ ਅਗਲਾ ਸਟੈਪ ਹੈ ਹੁਣ ਅਗਲਾ ਸਟੈਪ ਅਗਲੇ ਐਤਵਾਰ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਬੇਨਤੀਆਂ ਮੇਰੀਆਂ ਹੁਣ ਆ ਲਾਸਟ ਮੇਰੀਆਂ ਬੇਨਤੀਆਂ ਗੱਡੀ ਪਾਰਕਿੰਗ ਵਾਸਤੇ, ਇਹਨਾਂ ਨੂੰ ਆਪਣੇ ਆਪ ਸਾਧ ਸੰਗਤ ਜੀ ਤੁਸੀਂ ਇਸ ਚੁਣਿਆ, ਜਦੋਂ ਆਪਾਂ ਕਦੇ ਹੋਰ ਕਿਤੇ ਪਾਰਕਾਂ 'ਚ ਜਾਂਦੇ ਹਾਂ ਉੱਥੇ ਸਾਨੂੰ ਉਹ ਦੱਸਣ ਨਹੀਂ ਉਹਦੇ ਵਿੱਚ ਵੀ ਗੱਡੀ ਫਾਇਰ ਲਾਈਨ 'ਤੇ ਕਿਉਂ ਲਾਈ ਆ, ਹੈਂਡੀਕੈਪ ਦੇ ਪਾਰਕ ਗੱਡੀ ਕਿਉਂ ਲਾਈ ਆ, ਉੱਥੇ ਗੱਡੀ ਟੋ ਹੁੰਦੀ ਆ, ਘੱਟੋ ਘੱਟ $500 ਦੀ ਟਿਕਟ ਮਿਲਦੀ ਆ, ਫਿਰ ਅਸੀਂ ਬੰਦੇ ਵਾਂਗੂ ਸਾਰੀ ਇੱਥੇ ਫਿਰ ਆਪਾਂ ਅਫਸੋਸ ਕਰਦੇ ਵੀ ਸਾਨੂੰ ਟਿਕਟ ਮਿਲ ਗਈ, ਆਹ ਹੋ ਗਿਆ ਸਾਡੇ ਨਾ ਹੋ ਗਿਆ। ਗੁਰੂ ਘਰ ਨੇ ਅਤੇ ਸੇਵਾਦਾਰਾਂ ਨੂੰ, ਗੁਰੂ ਘਰ ਦੀਆਂ ਬੇਨਤੀਆਂ ਨੂੰ ਆਪਾਂ ਬਿਲਕੁਲ ਨਹੀਂ ਮੰਨਦੇ। ਆਓ ਹੁਣ ਫਿਰ ਅਸੀਂ ਜੋ ਲਾ ਦੇ ਮੁਤਾਬਕ ਉਹੀ ਅੱਜ ਤੋਂ ਬਾਅਦ ਕੰਮ ਕਰਾਂਗੇ, ਇਹ ਬੇਨਤੀਆਂ ਸਨ। ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਜਰਨੈਲ ਸਿੰਘ ਜੀ 1:40 ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਤਾਂ ਦਾਸ ਕੋ ਬੋਲਦੇ ਹਾਂ, ਕਿਸੇ ਪ੍ਰਕਾਰ ਦੀ ਗੱਲ ਕਿਸੇ ਨੂੰ ਵੀ ਮੇਰੀ ਗੱਲ ਦਾ ਠੇਸ ਪਹੁੰਚੇ, ਖਿਮਾ ਤਾਂ ਜੱਜ ਕੇ ਹਾਂ, ਜੋ ਡਿਊਟੀ ਆ ਉਹ ਕਰਨੀ ਆ, ਜਿੰਨਾ ਚਿਰ ਸਮਾਂ ਜਿਸ ਤਰ੍ਹਾਂ ਸੰਗਤ ਨੇ ਦੱਸਿਆ ਜਦ ਗੁਰੂ ਮਹਾਰਾਜ ਇੱਕ ਸੇਵਾ ਕਰਾਉਣਗੇ ਉਸ ਤਰ੍ਹਾਂ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਧੰਨਵਾਦ ਜੀ।

ਨੂੰ ਮੁੱਖ ਰੱਖਦੇ ਹਾਂ। ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਨਿਤਨੇਮ ਬਾਣੀ ਤੋਂ ਉਪਰੰਤ ਸਿਮਰਨ, ਕੀਰਤਨ, ਕਥਾ, ਵਿਚਾਰਾਂ, ਗੁਰ ਇਤਿਹਾਸ ਆਪ ਜੀ ਨੇ ਸਰਵਨ ਕੀਤਾ ਹੈ। ਧੰਤਾ ਯੋਗ ਹੋ ਸਤਿਗੁਰਾਂ ਦੀ ਮਹਾਨ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ। ਜਥੇ ਪਾਸੋਂ ਬੇਨਤ ਭੁੱਲਾਂ ਹੋਈਆਂ, ਕੀਰਤਨ ਕਰਦਿਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦਿਆਂ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਜਿੰਦੇ ਸਨਮੁੱਖ ਸਤਿਕਾਰਯੋਗ ਭਾਈ ਦਵਿੰਦਰ ਸਿੰਘ ਜੀ ਆਪ ਨੂੰ ਕੁਝ ਕੁ ਮਿੰਟਾਂ ਲਈ ਕੀਰਤਨ ਸਰਵਨ ਕਰਾਉਣਗੇ ਜੀ। ਉਪਰੰਤ ਅੱਜ ਦੇ ਦੀਵਾਨਾਂ ਦੀ ਸੰਪੂਰਨਤਾ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ।

ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਸ਼ਹੀਦੀ ਪੁਰਬ ਜੋ ਮਨਾਇਆ ਜਾ ਰਿਹਾ, ਉਸ ਸੰਬੰਧ ਵਿੱਚ ਇੱਕ ਸ਼ਬਦ ਆਪ ਜੀ ਨੂੰ ਸਰਨ ਕਰਾ ਰਹੇ ਹਾਂ ਜੀ। ਆਓ ਸਰਨ ਕਰੀਏ ਜੀ।

ਪਾਮ ਕੋਈ ਨ ਜਾਣ ਉੱਚੇ ਤੇ ਉੱਚਾ

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਅਤੇ ਅਮਰਦਾਸ ਰਾਮਦਾਸ ਹੋ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਆ ਇੰਜ

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸਾਹਿਬ ਸਤਿਗੁਰੂ ਤੇਰਾ ਕੀ ਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਸੱਚੇ ਪਾਤਸ਼ਾਹ ਜੀਓ ਅੱਜ ਦੇ ਦੀਵਾਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਦੀਵਾਨ ਸਜੇ ਸਜੇ ਹਿਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ

ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕੀਰਤਨ ਗੁਰਮਤਿ ਵਿਚਾਰਾਂ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਸਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਚੜ੍ਹਦੀਆਂ ਕਲਾ ਕਰਨੀਆਂ ਅੱਜ ਦੇ ਲੰਗਰਾਂ ਦੀ ਸੇਵਾ ਸਮੂਹ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਇਸ 'ਚ ਪਾਤਸ਼ਾਹ ਜੀ ਆਪ ਜੀ ਨੇ ਸਮੂਹ ਸੰਗਤਾਂ ਦੀ ਸੇਵਾ ਪ੍ਰਵਾਨ ਕਰਨੀ ਮਹਾਰਾਜ ਜੀ ਉਹ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸਭ ਨੂੰ ਮਹਾਰਾਜ 'ਚ ਪਾਤਸ਼ਾਹ ਜੀ ਉਹ ਚੜ੍ਹਦੀਆਂ ਕਲਾ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਪਾਉਣੇ ਘਰ ਵਿੱਚ ਸੁੱਖ ਸ਼ਾਂਤੀਆਂ ਵਰਤਾਉਣੀਆਂ ਚੜ੍ਹਦੀਆਂ ਕਲਾ ਕਰਨੀਆਂ ਸਰਦਾਰ ਭਾਈ ਸਰਬਜੀਤ ਸਿੰਘ ਭਾਈ ਜਗਰੂਪ ਸਿੰਘ ਅਤੇ ਭਾਈ ਗੁਰਪਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਮਹਾਰਾਜ ਕਿਰਪਾ ਕਰਨੀ ਸਮੂਹ ਪਰਿਵਾਰਾਂ ਦੀ ਸੇਵਾ ਅਰਦਾਸ ਬੇਨਤੀਆਂ ਪ੍ਰਵਾਨ ਕਰਨੀਆਂ ਸਭ ਨੂੰ ਦਰੋਂ ਕਰੋ ਨਾਮਦਾਨ ਬਖਸ਼ਿਸ਼ ਕਰਨਾ ਭਾਈ ਹਰਕੀਰ ਸਿੰਘ ਜਕਾਰਾ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਭਾਈ ਹਰਮਿੰਦਰ ਸਿੰਘ

ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ।

ਧਰਨ ਗਗਨ ਨਵ ਖੰਡ ਮਹਾ ਜੋਤ ਸਵਰੂਪੀ ਰਹਿਓ ਪਰ ਪਹਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਪਹਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਐ।

फिर संकट जोन गर्भ नायो, फिर संकट जोन गर्भ नायो।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you.

いい声がね、声がね、この人たち。

0: 满足。
1: Yeah.

ਕੋਈ ਨਹੀਂ ਆਪਣੇ

Thank you.

I

Thank you.

ਉਸ ਤਰ੍ਹਾਂ ਤੁਸੀਂ ਆਏ ਕਰੋ।

ਮਹਿੰਦਰ ਸਿੰਘ ਅਤੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਦੇ ਨਹੀਂ ਇੱਦਾਂ ਨਹੀਂ ਇਹ

0: ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸ ਨਦਾਸ ਤੁਧ ਆਗੈ ਬਿਨਮਤਾ।
1: चरण कमल प्रभु के नित धाम, चरण कमल

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ।

दंडाउत बंदन यन कृपा सर्व कला समरथ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।